और उठ रे हर उठ रे

जी के दर्शन को बल जाओ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ
1: ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ
1: ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ
0: ਸਤਿਆਰਾ ਹੋਈਐ ਕਿਉਂ ਕੂੜੈ ਤੁੱਟੈ ਪਾਲ
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹੈ ਨਾ ਕੋਈ
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ
1: ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
0: ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇਹ
1: ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ
0: ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ
2: ਦੇਂਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ

0: ਮੋਹ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸਚਨਾਮੁ ਵਡਿਆਈ ਵਿਚਾਰ
0: ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ
1: ਨਾਨਕ ਕੀਵੈ ਜਾਣੀਐ ਸਭ ਆਪੇ ਸਚਿਆਰ
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ
0: ਗੁਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਗੁਰਾ ਕਲੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੀ ਮਿਲੈ ਲਈ ਗੁਰਾ ਕਲੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ

0: ਇਹ ਤਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ
1: ਕੀਟਾ ਅੰਦਰ ਕੀਟ ਕਰੇ ਦੋਸ਼ੀ ਦੋਸ਼ ਤੇ
0: ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆਂ ਗੁਣ ਦੀ
1: ਕੀਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ
0: ਸੁਣੇ ਸਿਧ ਪੀਰ ਸੁਰਨਾ ਸੁਣੇ ਧਰ ਧਵਲੇ ਆਕਾਸ਼
1: ਸੁਣੇ ਦੀਪ ਲੋਕ ਪਾਤਾਲ ਸੁਣੇ ਕੋਈ ਨਾ ਸਕੇ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ਰ ਬਰਮਾ ਇੰਦਰ ਸੁਣੇ ਮੁਖ ਸਲਾਹਨ ਮਾਨ
0: ਸੁਣੇ ਜੋਗ ਜੁਗ ਤਨ ਭੀਤ ਸੁਣੇ ਸ਼ਾਸਤ ਸਿਮਰਤ ਵੇਦ
1: ਸੁਣੇ
0: ਸਤ ਸੰਤੋ ਗਿਆਨ ਸੁਣੇ ਅੱਠ ਸਟ ਕਾ ਇਸ਼ਨਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ
0: ਅੰਧੇ ਪਾਵੈ ਰਾਹੂ ਸੁਣੇ ਹੱਥ ਵੈਸ ਗਾਹੂ ਨੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਚੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ
1: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮਨੈ ਮਾਰਗ ਠਾਕ ਨਾ ਪਾਏ ਮਨੈ ਪਤਿ ਸਿਉ ਪ੍ਰਗਟ ਜਾਏ
1: ਮਗਨ ਚੱਲੇ ਪੰਥ

ਧਰੈ ਧਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ। ਏਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ। ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ। ਤਾਣ ਸਵਾਲ ਰੂਪ ਕੇ ਧੀ

0: ਨਾਹੀਂ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ
1: ਆਪੇ ਵੀ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਜਿਸ
0: ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਹਿ ਤੀਰਥ ਮਲ ਨਾਓ
0: ਗੁਣ ਤੇਰੇ ਮੈਂ ਨਾਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ
1: ਸਵਾਸਤ ਬਾਣੀ ਪਰਮਾਓ ਸਤ ਸੁਹਾਣ ਸਦਾ ਮਨ ਜਾਓ
0: ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ
1: ਕਵਨ ਸਿਰੁਤੀ ਮਹੋ ਕਵਨ ਜਿਤ ਹੋਆ ਆਕਾਰ
0: ਵੇਲ ਨਾ ਪਾਈਆ ਪੰਡ ਤਿੰਜੇ ਹੋਵੇ।

0: ਵਰਸ਼ 18 ਕਹਿਣ ਕਤੇ ਬਾਂਸਲੂ ਇਕ ਧਾਤ
1: ਲਿਖਾ ਹੋਏ ਤੇ ਲਿਖੀਐ ਲਿਖੇ ਹੋਏ ਬਣਾਸ
0: ਨਾਨਕ ਵੱਡਾ ਆਖੀਆ ਭੇ ਜਾਣੇ ਆਪ
1: ਸਾਲਾ ਹੀ ਸਲਾ ਇਤੀ ਸੁਰਤ ਨਾ ਪਾਈਆ
0: ਤੈ ਵਾਪ ਵੈ ਸਮੁੰਦ ਨਾ ਜਾਣੀਐ
1: ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ
0: ਪੀੜੀ ਤੋਲਣਾ ਹੋਵਣੀ ਜਿਤਸ ਮਨੋ ਨਾ ਵਿਸਰੈ
1: ਅੰਤ ਨਾ ਸਿੱਤੀ ਕਹਿਣਾ ਅੰਤ ਅੰਤ ਨਾ ਕਰਨੇ ਦੇ ਨਾ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ
0: ਅੰਤ ਕਾਰਨ ਕੀਤੀ ਬਿਲ ਲਾਹੀ ਤਾਂ ਕਿ ਅੰਤ ਨਾ ਪਾਈ ਜਾਹੀ
1: ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਬਹੁਤਾ
0: ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ
1: ਕੇਵਲ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ
0: ਜੇ ਵੜਾਵ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
0: ਮੰਗੇ ਜੋ ਦੁਪਾਰ ਕੀਤਿਆਂ

0: ਸਕੈ
1: ਏਕ ਖਾਇ ਕਾਖਣ ਪਾਇਓ ਜਾਣੈ ਜੀਤੀਆਂ ਮਹਿ ਖਾਈ ਜਿਸਨੋ ਬਖਸ਼ੇ ਸਭ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਮੁਲਾ ਵੈ ਮੁਲ ਲੈ ਜਾਹੀ ਮੁਲ ਭਾਈ ਮੁਲਾ ਸਮਾਹੀ
0: ਮੁਲ
1: ਬਖਸ਼ੀਸ਼ ਮੁਲ ਨੀਸਾਨ ਮੁਲ ਕਰਮ ਮੁਲ ਫੁਰਮਾਨ

0: ਆਖੇ
1: ਸ਼ਰਾਖੇ ਸਿੱਧੂ ਆਖੇ ਕੀਤੇ ਕੀਤੇ ਬੁੱਧ
0: ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ
1: ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਈ
0: ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
1: ਦੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਈ
0: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ
1: ਗੁਰ ਕਿਹਾ ਸੋ ਘਰ ਕਿਹਾ ਜਿਤ ਭੈ ਸਰਬ ਸੰਭਾਲੇ
0: ਵਾਜੇ ਨਾਲ ਅਨੇਕ ਸੰਖਾ ਕੀਤੇ ਵਾਵਣ ਹਾਰੇ
1: ਰਾਗ ਭਰੀ ਸੋ ਕਹੀਐਨ ਕੀਤੇ ਗਾਵਣ ਹਾਰੇ
0: ਗਾਵੇ ਤੁਨੋ ਪਾਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ
1: ਗਾਵੇ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ

0: ਮੰਗਣ ਦੇ ਨਾ ਜੋਰ,
1: ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ,
0: ਪਵਨ ਪਾਣੀ ਅਗਨੀ ਪਤਾਲ,
1: ਧਰਤੀ ਥਾਪ ਰੱਖੀ ਧਰਮ ਸਾਲ, ਤਿਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ, ਸੋਨ ਪੰਚ ਪ੍ਰਵਾਨ ਅਦਰੀ ਕਰਮ ਪਵੈ ਨਿਸਾਨ, ਖੰਡ ਕਾਏ ਹੋ ਧਰਮ ਗਿਆਨ, ਖੰਡ ਕਾਏ ਆਖੋ ਕਰਮ,
0: ਪਵਨ ਪਾਣੀ
1: ਵਰਮੇ ਘਾਟ ਘੜੀਏ ਰੂਪ ਰੰਗ ਕੇ
0: ਵੇਸ,
1: ਅੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦ, ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ, ਧਰਮ ਖੰਡ ਕੀ ਬਾਣੀ ਰੂਪ ਦਿੱਥੈ ਘਾਟ ਘੜੀਏ ਬਹੁਤ ਅਨੂਪ,
0: ਜਿੱਥੈ
1: ਘੜੀਏ ਸੁਰਤ ਮਤ ਮਨ ਬੁੱਧ, ਦਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ, ਜੋਤ ਮਾਂ ਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ,
0: ਮਾਹੇ
1: ਮਰਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ, ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ,
0: ਜੇ
1: ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ, ਪਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ, ਜਿਨ ਕੋ ਨਦਰ

0: ਦੇ ਵਾਦੀ ਅਨੰਦੀ ਸਰੂਪੇ ਨਮ ਸਨਮਾਨ ਸਮਸਤ ਨਿਧਾਨੇ ਨਮਸਤੰ ਕਾਲੀ ਨਮਸਤੰ ਪਾਲ ਨਮ ਸਰਬ ਦੇਸ਼ੇ ਨਮ ਸਰਬ ਭੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਏ
0: ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਗ ਰੋਖੇ ਨਮ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪ੍ਰੀਤੰ ਨਮੋ
0: ਸਰਬ ਗਿਆਨੰ ਨਮ ਪਰਮ ਤਾਰੰ ਨਮ ਸਰਬ ਮੰਤਰੰ ਨਮ ਸਰਬ ਜੰਤਰੰ
1: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਪੰਗੀਆਂ
0: ਨਮੋ ਜੀਵ ਜੀਵੰ ਨਮ ਬੀਜ ਬੀਜੇ ਖਜੇ ਬੀਜੇ ਸਮਸਤੰ ਪ੍ਰਸਜੇ
1: ਕਿਰਪਾਲੰ ਸਰੂਪੇ ਕੋ ਕਰਮਨ ਪ੍ਰਨਾਸੀ ਸਦਾ ਸਰਬਦਾ ਰਿਧ ਸਿਧਨ ਵਾਸੀ ਚਟਪਟ ਸੰਤ ਪ੍ਰਸਾਦ
0: ਅੰਮ੍ਰਿਤ ਕਰਮੀ ਅੰਬਰ ਧਰਮੇ ਖਲ ਜੋਗ ਚਲ ਭੋਗੇ
1: ਅਚਲ ਰਾਜੇ ਅਕਲ ਸਾਜੇ ਅਖਲ ਧਰਮ ਲਖ ਕਰਮੰਗ
0: ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ
1: ਸਰਵੰ ਪ੍ਰਾਣੰ ਸਰਵੰ ਕ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ
0: ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ
1: ਸੰਤ ਪ੍ਰਸਾਦ
0: ਆਦ ਰੂਪ ਨਾਦ ਮੂਲ ਜੋਨ ਪੁਰਖ ਅਪਾਰ
1: ਸਰਵਮਾਨ ਤਿਰਮਾਨ ਦੇਵ ਭੇਵ ਆਦ ਉਦਾਰ
0: ਸਰਵ ਬਾਲਕ ਸਰਵ ਕਾਲਕ ਸਰਵ ਕੋਪਨ ਕਾਲ
1: ਜਗਤ ਤਤ ਗੁਣਿਆ ਜੀ ਅਭੁ

0: ਮਹੰਤਾ ਸਰਵੰ ਅੰਤਾ ਸਰਵੰ ਖਿਆਤਾ ਸਰਵੰ ਗਿਆਤਾ
1: ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ
0: ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਨੋ ਨਰਕ ਨਾਸਿ ਸਦਾ ਵੰ ਪ੍ਰਕਾਸ਼ਯ ਨੰਗੰ ਸਰੂਪੇ ਭੰਗੰ ਵਿਭੂਤੇ
1: ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ
0: ਨੰਗੀ ਨਾਮੇ ਤ੍ਰਿਪੰਗੀ ਤਰਕਾਮ ਨਿਰਭੰਗੀ ਸਰੂਪੇ ਸਰਵੰਗੀ।

0: ਕਿਹਾ ਹਰਜੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸੁ ਸਲਾਮ ਹੈ ਸਮਸਤ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਜੀ ਕਹਿੰਦਾ ਕਿ ਰਾਜ ਕਰਿੰਦਾ ਕਰੀਮਲ ਕਮਾਲ ਹੈ ਕੁਸਲ ਜਮਾਲ ਹੈ
1: ਕਰੀਮਲ ਖਰਾਜ ਹੈ ਕਰੀਮਲ ਨਿਵਾਜ ਹੈ ਹਰੀਫਲ ਸ਼ਿਕਨ ਹੈ ਹਰਾਸਲ ਫਿਕਨ ਹੈ
0: ਪ੍ਰਣਾਸ਼ ਸਮਸਤ ਨਿਵਾਸ ਗੰਜਨ ਗਨੀ ਮਿਰ ਜਾਇ ਕਰੀਮ ਹੈ
1: ਸਮਸਤ ਜੁਬਾਨ ਹੈ ਕਿ ਸਾਹਿਬ ਕਰਾ ਹੈ ਕਿ ਨਰਕਨ ਪ੍ਰਣਾਸ ਹੈ ਵੈਸਲ ਨਿਵਾਸ ਹੈ
0: ਸਰਵਲ ਗਵਾਨ ਹੈ ਸਰਵਾਨ ਤਮਾਮ ਤੁਮੀ ਜਸ ਮਸਤਲ ਜੀ ਜੈ
1: ਪਰਮੀ
0: ਕੁਲੀ ਮੈਂ ਕਰੀ ਮੁਲਕ ਮਾਲ ਹੈ ਜੁਰਤ ਜਮਾਲ ਹੈ
1: ਸਵਾਸ
0: ਹੈ ਸਰੂਪ ਹੈ ਆਤਮ ਪ੍ਰਭ ਹੈ ਚੱਲ ਲੰਘ ਨੰਗ ਮਿੱਤੋ ਅਭੰਗ ਹੈ
1: ਪ੍ਰਸਾਦ
0: ਮਨ ਪ੍ਰਣਾਮ ਗੁਣ ਗਨ ਮੁਦਾ ਵਰ ਵਰੰਗਾ ਜਰ ਨਰ ਪ੍ਰਪੰਜ
1: ਪ੍ਰਣਾਮ
0: ਭਗਵਾਨ ਆਸਮਨ ਮਨ ਪ੍ਰਕਾ ਗੁਣ ਗਨ ਪ੍ਰਣਾ ਜਲ ਥਲ ਮੁਦਾਮ ਜਲ ਥਲ ਮਨ ਦਸ ਵਿਸ ਭਣ ਜਲ ਥਲ ਮਨ ਦਸ ਵਿਸ ਬੇਅੰਤ ਓਂਕਾਰਾਦ ਕਥਨੀ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਜਗਾਤ ਮੰਜ ਬਾਤ ਟੁੱਟ ਭੰਡਾਰ ਠੱਟ ਪਾਰ।

ਧਰਤੀ ਦੇ ਪ੍ਰਾਣ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਵੰਕਰ ਹੈ ਸਰਵ ਪਾਸੇ ਹੈ ਸਰਵਨਾਸ਼ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ।

0: ਪ੍ਰਸਾਦ ਸਵਈਏ ਪਾਤਸ਼ਾਹੀ ਦਸਵੇ ਸਰਾਵਕ ਸੁਧ ਸਮੂਹ ਸਧਾਰਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੈ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕੋ ਨਾ ਦੇਖ ਪ੍ਰਾਨ ਪਤੀ ਕੈ
1: ਭਗਵਾਨ
0: ਮਾਤਿ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰ ਵਾਰੀ ਪਜਾਨ ਕੇ ਭੂਪਲੀ ਪਿਤ ਨਿਆਵਤ ਸੀਸ ਨਾ ਜਾਤ ਵਿਚਾਰ ਜੀਤ ਪ੍ਰੇ ਸਭ ਦੇਸ ਤਸਾਨ ਕੋ ਬਾਜਦ ਢੋਲ ਮਿਰਦੰਗ ਨਗਾਰੈ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੈ ਈਥ ਨਾਨ ਦਿਆ ਦਮ ਦਾਨ ਸੋ ਸੰਜਮ ਨੇ ਅਨੇਕ ਵਸੇਖੇ ਪੌਨ ਹਾਰ ਜਤੀ ਜਤ ਧਾਰ ਸਭ ਸੁਭਚਾਰ ਹਜ਼ਾਰ ਕ ਦੇਖੈ ਸੁਧ ਸੁਪਾਹ ਤੁਰੰਤ ਤਪਾਸੋ ਸਾਜ ਸੁਨਾ ਦੁਰ ਜਾਣ ਦਲੇਂਗੈ ਦੂਰ ਅਰੇਨ ਮਨੂਰ ਮਵਾਸਨ ਮਾਤਿਮ ਤੰਗਨ ਮਾਨ ਮਲੇਂਗੈ ਵੀਰ ਅਪਾਰ ਪੜੇ ਬਰਿਆਰ ਵਿਚਾਰੇ ਸਾਰ ਕੀ ਤਾਰ ਵਸਈਆ ਗਾੜ ਗੜਹਾਨ ਕਿਤੋ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਚ ਪੈਂਗੈ ਉਨ ਪ੍ਰਤਾਪਨ ਬਾਟ ਚੇਤ ਤੁਨ ਪਾਪਨ ਕੇ ਬਾਪੁਨ ਚ ਖਪੇਂਗੈ ਮਾਨਵ ਇੰਦਰ ਗਜਿੰਦਰ ਨਰਾਧ ਭਜੋਨ ਤੁਰ ਲੋਕ ਰਾਜ ਕਰੇਂਗੈ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ

0: ਕਰੇ ਵਿਚਾਰਿਆ
1: ਇੱਕ ਭਰਮ ਭੂਲੇ ਫਿਰੇ ਦੇ ਦਿਸ ਇੱਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ
1: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਹ ਉਹ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ
0: ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਏ
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੇ ਨਾਨਕ ਸੁਣੋ

0: ਕਿਰਪਾ ਕੀਨੀ ਸੱਚਾ ਮਨ ਨੇ ਵਸਾਇਆ।
1: ਜੀ ਜੰਤ ਸਭ ਤੁਧ ਪਾਹੇ ਇਕ ਵੇਕ ਪਰਸਨ ਆਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ।
1: ਲਬ

0: ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵਹੇ ਇਹੋ ਤਿਨ ਕਹਿ ਮਨ ਵਸਿਆ ਤਿਨ ਧਰੂ ਲਿਖਿਆ ਆਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ
0: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
1: ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ
1: ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਚਲਾਏ
0: ਕਹੇ ਨਾਨਕ ਗੁਰੂ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
1: ਜੀਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਮੈਲੇ ਤਿਨ ਜਨਮ ਜੂਏ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਵਨੋ ਵਿਸਾਰਿਆ
1: ਵੇਦਾਂ ਮੇ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇ ਤਾਲਿਆ
0: ਕਹੇ ਨਾਨਕ ਜੀ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੋ ਹਾਰਿਆ
1: ਜੀਉ ਨਿਰਮਲ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖਟਿਆ ਪੱਲੇ ਸੇ ਬਣ ਜਾਰੇ
0: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹਿ ਗੁਰੂ ਨਾਲੇ
0: ਗੁਰ ਕੈ ਚਰਨ ਹਿਰਦੇ ਧਿਆਏ ਅੰਤਰ ਆਤਮਾ ਸਮਾਲੈ
1: ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਲ ਨ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਦੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਭਵੇਕੀਆ ਜਾਏ
1: ਅਨੇਕ ਜੁਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿ ਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ

0: ਜੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਨਿਬਲਾਏ
0: ਨਾਨਕ ਆਪ ਕਰਦਾ ਆਪੇ ਹੁਕਮ ਬਜਾਏ।

0: ਕ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ,
0: ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ।

0: ਬਦਰੀ ਆਇਆ।
1: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਤੂ ਜਗ ਮਹਿ ਆਇਆ।
0: ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ

0: ਹਰ ਮਨ ਨਾ ਵਸਾਇਆ,
1: ਪ੍ਰਸਾਦੀ ਹਰ ਮਨ ਵਸਿਆ, ਪੂਰਬ ਵਿਖਿਆ ਪਾਇਆ।
0: ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
1: ਨੇਤਰੋ ਮੇਰਿਓ ਹਰ ਤੁਮੈ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲੇ।

0: ਏ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ
1: ਸੁਣੇ ਨੋ ਪਠਾਏ ਸ੍ਰੀ ਲਾਏ ਸੁਣੋ ਸਤਿ ਬਾਣੀ
0: ਜਿਤ ਸੁਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हंस सहज सुभाई दर्शन परसें गुरु के जानम मरण दुख जाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ, ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁਖਵਾਕ ਸਰਵਣ ਕੀਤਾ ਹੈ। ਸ਼ਹੀਦਾਂ ਦੇ ਸਿਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੀ ਦਾਸ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਰਾਗ ਸੁਰ ਠੰਦਰ ਪਾਤਸ਼ਾਹ ਜੀ ਦਰਜ ਕਰਦੇ ਨੇ, ਘਰ ਦੂਸਰਾ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕਰਦੇ ਨੇ। ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਭਾਵ ਅੱਠ ਬੰਦਾਂ ਵਾਲਾ ਇਹ ਸ਼ਬਦ ਹੈ। ਆਰੰਭ ਵਿੱਚ ਪਾਤਸ਼ਾਹ ਜੀ ਸੰਖੇਪ ਮੰਗਲ ਉਚਾਰਨ ਕਰਦੇ, ਕੋ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ। ਸਾਰੇ ਗੁਣ ਜਿਹੜੇ ਸਰਵਣ ਕਰਦੇ ਹਾਂ ਪਰਮਾਤਮਾ ਦੇ, ਸਾਰੀ ਸ੍ਰਿਸ਼ਟੀ ਬਣਾਈ ਪਰਮਾਤਮਾ ਦੀ, ਜੇ ਮਨੁੱਖ ਉਸ ਨੂੰ ਮਿਲਣਾ ਚਾਹੁੰਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਿਲੇਗਾ ਸਤਿਗੁਰ ਪ੍ਰਸਾਦ। ਪ੍ਰਸਾਦ ਤੋਂ ਪਾਵੇ ਕਿਰਪਾ, ਸਤਿਗੁਰੂ ਦੀ ਕਿਰਪਾ ਨਾਲ। ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਉਹ ਪਰਮਾਤਮਾ ਨਾਲ ਮੇਲ ਨਹੀਂ ਬਣ ਸਕਦਾ, ਜਿੰਨੇ ਮਰਜ਼ੀ ਮਨੁੱਖ ਯਤਨ ਕਰ ਲਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਆਰੰਭ ਵਿੱਚ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਪਾਠ ਪੜ੍ਹਨਾ, ਵੇਦਾਂ ਨੂੰ ਵਿਚਾਰਨਾ, ਧਾਰਮਿਕ ਪੁਸਤਕਾਂ ਨੂੰ ਪੜ੍ਹਨਾ, ਧਾਰਮਿਕ ਪੁਸਤਕਾਂ ਨੂੰ ਵਿਚਾਰਨਾ, ਕਹਿਣ ਲੱਗੇ ਨਿਵਲ ਭਯੰਗਮ ਸਾਧੇ। ਨਿਉਲੀ ਕਰਮ ਇਹ ਹੈ ਯੋਗੀਆਂ ਦੇ ਮਤ ਵਿੱਚ, ਜਿਵੇਂ ਆਪਾਂ ਕਹਿੰਦੇ ਯੋਗ ਆਸਣ ਕਰਨਾ, ਨਿਉਲੀ ਗੋਡੇ ਪਰ ਖੜੋ ਕੇ ਗੋਡਿਆਂ 'ਤੇ ਹੱਥ ਰੱਖਣਾ ਅਤੇ ਸ਼ਵਾਸਾਂ ਨੂੰ ਅੰਦਰ ਬਾਹਰ ਚੜਾਉਣਾ, ਇੱਦਾਂ ਦੇ ਅਨੇਕਾਂ ਤਰ੍ਹਾਂ ਦੇ ਇਹ ਜਿਹੜੇ ਹੈ ਇਹਨਾਂ ਨੂੰ ਪਾਤਸ਼ਾਹ ਜੀ ਕਹਿਣ ਲੱਗੇ, ਭਾਵ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਸਾਧਨਾ ਮਾੜੇ ਨਹੀਂ, ਪਰ ਜੇ ਕਹੀਏ ਵੀ ਪਰਮਾਤਮਾ ਨਾਲ ਮੇਲ ਬਣ ਜਾਏਗਾ, ਪਰਮਾਤਮਾ ਨਾਲ ਮੇਲ ਨਹੀਂ ਬਣਦਾ, ਸਰੀਰਕ ਤੰਦਰੁਸਤੀ ਲਈ ਕਰ ਲੈਣਾ ਕੋਈ ਮਾੜੀ ਗੱਲ ਨਹੀਂ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਭਾਈ ਸਾਰੇ ਪਾਠਾਂ ਨੂੰ ਪੜ੍ਹੇ ਹਾਂ, ਧਾਰਮਿਕ ਪੁਸਤਕਾਂ ਨੂੰ ਪੜ੍ਹੇ ਹਾਂ, ਹੁਣ ਪਾਠ ਅਸੀਂ ਵੀ ਪੜ੍ਹਦੇ ਹਾਂ, ਗੁਰਬਾਣੀ ਸਾਰੀ ਜਿਹੜੀ ਹੈ ਪਾਠ ਰੂਪ ਵਿੱਚ ਹੈ, ਬਾਣੀ ਦੇ ਰੂਪ ਵਿੱਚ ਹੈ, ਅਸੀਂ ਪੜ੍ਹਦੇ ਹਾਂ, ਪੜ੍ਹਨਾ ਚਾਹੀਦਾ, ਪੜ੍ਹ ਕੇ ਹੀ ਗਿਆਨ ਮਿਲਦਾ, ਪਰ ਪੜ੍ਹ ਕੇ ਉਹਦੇ 'ਤੇ ਅਮਲ ਕਰਨਾ, ਅਤੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਪਰਮਾਤਮਾ ਨਾਲ ਮੇਲ ਬਣਦਾ ਹੈ। ਅਤੇ ਪਾਤਸ਼ਾਹ ਜੀ ਕਹਿਣ ਲੱਗੇ ਦੁਨੀਆਂ 'ਤੇ ਕਰਮ ਕਾਂਡੀ ਲੋਕਾਂ ਨੂੰ ਸਾਰਿਆਂ ਨੂੰ ਦੇਖਿਆ ਅਤੇ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਦੇਖੇ ਨੇ, ਪਰ ਇਹਨਾਂ ਕਰਮ ਕਾਂਡਾਂ ਦੇ ਵਿੱਚ ਵੜ ਕੇ ਜੇ ਮਨੁੱਖ ਕਹੇ ਤਾਂ ਮੈਂ ਇੱਦਾਂ ਕਰਕੇ ਪਰਮਾਤਮਾ ਨਾਲ ਮਿਲ ਲਵਾਂਗਾ, ਇੱਦਾਂ ਮੇਲ ਨਹੀਂ ਭਾਈ ਬਣਦਾ। ਹਾਂ, ਇੱਕ ਗੱਲ ਇਹ ਜ਼ਰੂਰ ਸਿੱਧ ਹੋ ਜਾਂਦੀ ਹੈ, ਪੰਜ ਜਣਾ ਸੰਸੰਗ ਨਾ ਛੁੱਟ ਕੇ ਉਹ ਅਧਿਕ ਅਹੰ ਬੁੱਧ ਵਾਧੇ, ਜਿਨ੍ਹਾਂ ਪੰਜਾਂ ਤੋਂ ਛੁਟਕਾਰਾ ਪਾਉਣਾ ਸੀ ਉਹ ਪਿਆ ਨਹੀਂ, ਅਤੇ ਵਧੇਰੇ ਹੋਰ ਅਹੰਕਾਰ ਵਿੱਚ ਮਨੁੱਖ ਵੱਜ ਗਏ, ਹੋਰ ਅਹੰਕਾਰੀ ਹੋ ਗਿਆ। ਕਹਿਣ ਲੱਗੇ ਇਹਨਾਂ ਨੂੰ ਕਰਕੇ ਚਾਹੀਦਾ ਤਾਂ ਇਹ ਸੀ ਵੀ ਇਹਨਾਂ ਪੰਜਾਂ ਤੋਂ ਦੂਰ ਹੋਣਾ ਸੀ, ਪਰ ਮਨੁੱਖ ਫਿਰ ਪੰਜਾਂ ਦੇ ਵਿੱਚ ਗਲਤਾਨ ਹੋ ਗਿਆ, ਫਸ ਗਿਆ। ਛੋਟੀ ਜੀ ਨਾਲ ਆਪ ਨੇ ਇੱਕ ਗਾਥਾ ਸਾਂਝੀ ਕਰਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸਾਥੀ ਭਾਈ ਮਰਦਾਨਾ ਜੀ, ਉਹਨਾਂ ਨੇ ਵੀ ਇੱਕ ਕਰਮਕਾਂਡੀ ਨੂੰ ਦੇਖਿਆ, ਪਾਤਸ਼ਾਹ ਜੀ ਨਗਰ ਦੇ ਬਾਹਰ ਜਦੋਂ ਪਹੁੰਚੇ ਨੇ ਅਤੇ ਇੱਕ ਜਿਹੜਾ ਪਖੰਡੀ ਸੀਗਾ ਉਹ ਕਈਆਂ ਲੋਕਾਂ ਨੂੰ, ਕਾਫੀ ਬੰਦਿਆਂ ਨੂੰ ਆਵਾਜ਼ ਮਾਰ ਮਾਰ ਕੇ ਕਹਿੰਦਾ ਸੀ, ਆਓ ਬੈਠੋ, ਤੁਹਾਨੂੰ ਮੈਂ ਤ੍ਰਿਲੋਕੀ ਦੇ ਦਰਸ਼ਨ ਕਰਾਉਣਾ, ਤ੍ਰਿਲੋਕੀ ਦੇ। ਅਤੇ ਬੈਠਾ, ਸਾਰੇ ਲੋਕ ਬੈਠੇ ਨੇ, ਜਿਵੇਂ ਜਿਵੇਂ ਆਈ ਜਾਂਦੇ ਨੇ ਉਹਦੇ ਅੱਗੇ ਇੱਕ ਲੋਟਾ ਪਿਆ ਮਾਇਆ ਵਾਲਾ, ਲੋਕ ਬੈਠਦੇ ਨੇ, ਮਾਇਆ ਪਾਈ ਜਾਂਦੇ ਨੇ, ਬੈਠੀ ਜਾਂਦੇ ਨੇ, ਪਾਈ ਜਾਂਦੇ ਨੇ, ਬੈਠੀ ਜਾਂਦੇ। ਗੱਲ ਤਾਂ ਮਾਇਆ ਦੀ ਸੀ, ਕਰਮਕਾਂਡੀ ਸੀ। ਤ੍ਰਿਲੋਕੀ ਦੇ ਕਹਿੰਦਾ ਦਰਸ਼ਨ ਕਰਾਉਣਾ, ਬੈਠੋ। ਸਾਰੇ ਬੈਠ ਗਏ ਅਤੇ ਅੱਖਾਂ ਮੂੰਦ ਲਈਆਂ, ਕਹਿਣ ਲੱਗਾ ਸਵਾਸਤਾਂ ਨੂੰ ਚੜਾਓ, ਦੇਖੋ ਤੁਹਾਨੂੰ ਫਲਾਨੇ ਦਰਸ਼ਨ ਹੁੰਦੇ, ਆਹ ਹੁੰਦੇ, ਇੱਦਾਂ ਕਰੀ ਜਾਏ ਕਰੀ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖਿਆ, ਮਰਦਾਨੇ ਨੂੰ ਕਿਹਾ, ਮਰਦਾਨਿਆਂ ਤੂੰ ਇੰਝ ਕਰ, ਆ ਲੋਟਾ ਜਿਹੜਾ ਇਹਦੀ ਪਿੱਠ 'ਤੇ ਪਿੱਛੇ ਰੱਖਿਆ ਅਤੇ ਆ ਜਾ। ਉਹ ਲੋਟਾ ਚੱਕਿਆ, ਮਰਦਾਨੇ ਨੇ ਗੱਲ ਮੰਨੀ ਅਤੇ ਪਿੱਠ ਦੇ ਪਿੱਛੇ ਰੱਖਿਆ ਅਤੇ ਸਤਿਗੁਰੂ ਪਾਤਸ਼ਾਹ ਜੀ ਕੋਲ ਆ ਕੇ ਬੈਠ ਗਿਆ। ਥੋੜ੍ਹੇ ਚਿਰ ਬਾਅਦ ਇਹਨੇ ਅੱਖਾਂ ਖੋਲੀਆਂ, ਦੇਖਿਆ ਵੀ ਲੋਟਾ ਅੱਗੇ ਹੈ ਨਹੀਂ। ਤ੍ਰਿਲੋਕੀ ਦੇ ਕਿਹੜੇ ਦਰਸ਼ਨ ਕਰਾਉਣੇ ਸੀ, ਢੰਡੋਰਾ ਪਿੱਟਣ ਲੱਗਿਆ, ਉੱਚੀ ਉੱਚੀ ਬੋਲਣ ਲੱਗਿਆ, ਉਹ ਮੇਰਾ ਲੋਟਾ ਕਿਹਨੇ ਚੱਕਿਆ, ਕਿਹਨੇ ਚੱਕ ਲਿਆ ਲੋਟਾ ਮੇਰਾ, ਇੱਥੇ ਮਾਇਆ ਵਾਲਾ ਲੋਟਾ ਪਿਆ ਸੀ, ਪੈਸੇ ਪਏ ਸੀ। ਇੱਦਾਂ ਦੀ ਗੱਲ ਜਦੋਂ ਹੋਈ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੂੰ ਤਾਂ ਕਹਿੰਦਾ ਸੀ ਤ੍ਰਿਲੋਕੀ ਦੇ ਦਰਸ਼ਨ ਕਰਾਉਂਦਾ ਮੈਂ, ਅਤੇ ਤੈਨੂੰ ਤਾਂ ਜਿਹੜੀ ਹੈ ਇਹ ਦੁਨੀਆਂ ਦੇ ਵਿੱਚ ਜਿਹੜਾ ਤੇਰੇ ਅੱਗੇ ਲੋਟਾ ਪਿਆ ਸੀ ਮਾਇਆ ਵੱਲ, ਤੈਨੂੰ ਤਾਂ ਉਹ ਨਹੀਂ ਦਿਸਿਆ, ਤ੍ਰਿਲੋਕੀ ਦੇ ਦਰਸ਼ਨ ਤੂੰ ਕਿੱਥੋਂ ਕਰਾ ਦੇਗਾ। ਕਹਿਣ ਲੱਗੇ ਭਲਿਆ ਤੇਰੀ ਪਿੱਠ ਪਿੱਛੇ ਪਿਆ। ਉੱਥੇ ਸ਼ਬਦ ਉਚਾਰਨ ਕੀਤਾ ਸੀ, ਸ਼ਬਦ ਪੜ੍ਹਦੇ ਹਾਂ।
ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤ ਕਾ ਢੱਬ ਥਾਂ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀਂ ਤਾਂ ਮਿੱਟੈ ਨਾਕ ਪਕੜੈ ਠੱਗਣ ਕਹੋ ਸੰਸਾਰ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਾਰੇ ਸੰਸਾਰ ਦੇ ਠੱਗਣ ਦੇ ਤੰਗ ਤਰੀਕੇ ਬਣਾਏ ਨੇ। ਇਹ ਸ਼ਬਦ ਲੰਬੇਰਾ ਹੈ, ਜਿਵੇਂ ਜਿਵੇਂ ਸ਼ਬਦ ਨੂੰ ਪੜ੍ਹੀਏ ਇੱਕ ਇੱਕ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕਰਮ ਕਾਂਡਾ ਦੀ ਗੱਲ ਕੀਤੀ ਹੈ, ਖੋਲ੍ਹ ਕੇ ਦਰਸਾਇਆ। ਰਹਾਉ ਦੀਆਂ ਤੁਕਾਂ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਪਿਆਰੇ ਇਨ ਵਿਧ ਮਿਲਣ ਨਾ ਜਾਈ, ਇਹ ਪਿਆਰੇ ਮਿੱਤਰ ਇਹਨਾਂ ਵਿਧੀਆਂ ਨਾਲ ਪ੍ਰਭੂ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਕਹਿਣ ਲੱਗੇ ਕਿਵੇਂ ਮਿਲਿਆ ਜਾ ਸਕਦਾ ਹੈ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਹਾਂ ਮਿਲ ਲਏਗਾ ਜੇ ਤੂੰ ਹਾਰ ਕੇ ਥੱਕ ਕੇ ਟੁੱਟ ਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਏ ਅਤੇ ਆ ਕੇ ਇਹ ਕਹੇ ਮਾਲਕ ਜੀਓ ਮੈਨੂੰ ਚੰਗੀ ਵਿਵੇਕ ਬੁੱਧੀ ਦਿਓ। ਇੱਥੇ ਚੰਗੀ ਵਿਵੇਕ ਬੁੱਧੀ ਮਿਲਦੀ ਹੈ। ਗੁਰਬਾਣੀ ਨੇ ਕਰਮ ਕਾਂਡਾਂ ਦੀ ਗੱਲ ਕੀਤੀ, ਕਰਮ ਕਾਂਡਾਂ ਦਾ ਖੁਲਾਸਾ ਕੀਤਾ। ਜਿੰਨੇ ਵੀ ਦੁਨੀਆਂ 'ਤੇ ਕਰਮ ਕਾਂਡ ਦੇਖਦੇ ਹਾਂ, ਫਿਰ ਪਾਤਸ਼ਾਹ ਜਿਹਨਾਂ ਤੋਂ ਵਰਜਿਆ ਵੀ ਹੈ, ਭਾਈ ਇਹਨਾਂ ਨਾਲ ਇੱਦਾਂ ਨਹੀਂ ਪਰਮਾਤਮਾ ਮਿਲਦਾ। ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਇੱਕ ਇੱਕ ਬੰਦ ਵਿੱਚ ਹਰੇਕ ਗੱਲ ਨੂੰ ਖੋਲ੍ਹਦੇ ਨੇ। ਮੌਨ ਪਇਓ ਕਿਰਪਾਤੀ, ਨਗਨ ਫਿਰਿਓ ਮਨਮਾਈ, ਮੌਨੀ ਬਣ ਜਾਣਾ, ਬੋਲਣਾ ਨਾ ਮੁੱਖ ਤੋਂ। ਪਰ ਪਾਤਸ਼ਾਹ ਜੀ ਕਹਿਣ ਲੱਗੇ ਇੱਦਾਂ ਪਰਮਾਤਮਾ ਨਹੀਂ ਮਿਲਦਾ, ਭਾਈ ਮੌਨੀ ਕੌਣ ਰਹਿੰਦਾ? ਕਹਿੰਦੇ ਮਨ 'ਤੇ ਗੱਲਾਂ ਕਰਦਾ ਨਾ, ਨਗਨ ਹੋ ਜਾਣਾ, ਜੰਗਲ ਵਿੱਚ ਚਲ ਜਾਣਾ, ਅਨੇਕਾਂ ਤਰ੍ਹਾਂ ਦੇ ਇਹ ਜਿਹੜੇ ਨੇ ਸਾਰੇ ਬੰਦਾਂ ਵਿੱਚ ਪਾਤਸ਼ਾਹ ਜੀ ਨੇ ਗੱਲ ਕੀਤੀ। ਇੱਕ ਗੱਲ ਪਾਤਸ਼ਾਹ ਜੀ ਬੜੀ ਰੂੜਤਾ ਨਾਲ ਦਰਸਾਉਂਦੇ ਨੇ, ਕਹਿਣ ਲੱਗੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕਹਿ ਕਰਮਾ। ਕਹਿਣ ਲੱਗੇ ਹਰੀ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਸਾਧ ਸੰਗਤ ਇਹ ਸਾਰਿਆਂ ਤੋਂ ਸ਼੍ਰੋਮਣੀ ਕਰਮ ਹੈ, ਸਿਰੇ ਦਾ ਕਰਮ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਘਾ ਲਹਿਣਾ। ਕਹਿਣ ਲੱਗੇ ਹੁਣ ਪ੍ਰਾਪਤੀ ਉਸ ਮਨੁੱਖ ਨੂੰ ਹੁੰਦੀ ਹੈ ਜਿਸ ਦੇ ਪੂਰਬਲੇ ਕਰਮ ਚੰਗੇ ਹੋਣ। ਜੇ ਅਸੀਂ ਗੁਰੂ ਦੇ ਕੋਲ ਹਾਂ, ਗੁਰੂ ਦੀ ਸਤਸੰਗਤ ਕਰਦੇ ਹਾਂ, ਸਾਡੇ ਕੋਈ ਪੂਰਬਲੇ ਕਰਮ ਚੰਗੇ ਨੇ। ਪਾਤਸ਼ਾਹ ਜੀ ਨੇ ਤਿੰਨ ਜਨਮਾਂ ਦੀ ਗੱਲ ਕੀਤੀ ਹੈ, ਕਰਮਾਂ ਦੀ ਗੱਲ ਕੀਤੀ, ਇੱਕ ਤਾਂ ਪੂਰਬਲੇ ਪਿਛਲੇ, ਇੱਕ ਹੋਣ ਵਾਲੇ ਜਿਹੜੇ ਅਸੀਂ ਕਰ ਰਹੇ ਹਾਂ, ਇੱਕ ਗਾਂਹ ਜਿਹੜੇ ਭੋਗਣੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਕਰਮਾਂ ਦੀ ਜਨਮਾਂ ਦੀ ਗੱਲ ਕੀਤੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹਨਾਂ ਤੋਂ ਉਹ ਮਨੁੱਖ ਬਚਦੇ ਨੇ। ਕਹਿਣ ਲੱਗੇ ਜਿਨ੍ਹਾਂ ਦੇ ਕੋਈ ਪੂਰਬਲੇ ਕਰਮ ਚੰਗੇ ਹੋਣ। ਤੇਰੋ ਸੇਵਕ ਇਹ ਰੰਗ ਮਾਤਾ, ਤੇਰਾ ਤੇ ਸੇਵਕ ਇਸ ਪ੍ਰੇਮ ਵਿੱਚ ਮਸਤ ਹੈ, ਰੰਗਿਆ ਹੋਇਆ ਹੈ। ਪਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਕੀਰਤਨ ਇਹੋ ਹਰ ਹਰ ਕੀਰਤਨ ਇਹੋ ਮਨ ਰਾਤਾ। ਜਿਸ ਮਨੁੱਖ ਉੱਤੇ, ਦੀਨਾਂ ਉੱਤੇ ਕਿਰਪਾ ਕਰਨ ਵਾਲੇ ਪ੍ਰਭੂ ਪਰਮਾਤਮਾ ਜੀ ਮਿਹਰ ਕਰਦੇ ਨੇ, ਉਹ ਹਰੀ ਦੀ ਕੀਰਤੀ ਵਿੱਚ ਫਿਰ ਰੰਗੇ ਜਾਂਦੇ ਨੇ, ਮਸਤ ਹੁੰਦੇ, ਉਹਨਾਂ ਦਾ ਮਨ ਹੈ ਜਿਹੜਾ ਰੰਗਿਆ ਜਾਂਦਾ ਹੈ। ਇਹ ਰਹਾਉ ਦੂਜਾ, ਇਸ ਸ਼ਬਦ ਵਿੱਚ ਦੋ ਰਹਾਉ ਨੇ, ਪਹਿਲੇ ਵਿੱਚ ਕਿਹਾ ਪਿਆਰੇ ਇਹਨਾਂ ਵਿੱਚ ਮਿਲਣ ਜਾਈ, ਅਖੀਰ ਵਿੱਚ ਕਿਹਾ ਜਿਨ੍ਹਾਂ 'ਤੇ ਕਿਰਪਾ ਉਹ ਮਾਲਕ ਵਾਹਿਗੁਰੂ ਪਰਮਾਤਮਾ ਕਰਦਾ, ਉਹ ਫਿਰ ਹਰੀ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਵਿੱਚ ਉਹਨਾਂ ਦਾ ਮਨ ਰੰਗਿਆ ਜਾਂਦਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਸੰਗ ਦੀਆਂ ਘੜੀਆਂ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਹਰ ਜਸ ਤੁਮ ਸੰਗ ਗਾਵਣਾ ਉਤਾਰਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ।

Vai.

ਨਾਮ ਖੁਦਾਈ ਵੱਲੋਂ ਭੈਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਜਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ

0: ਜਿਨ ਕਰ ਉਪਦੇਸ਼ ਗਿਆਨ ਅੰਜ ਦੀਆ ਨੀ ਨਿਤ ਯਤਨਾ ਲਿਆ
1: ਪਸ਼ੂ ਛੋੜ ਦੋ ਜਿਵੇਂ ਕਹਿ ਡੁੱਬੇ ਸੇ ਵਿਚਾਰਿਆ ਸਤਿਗੁਰੂ ਗੋਇਤਾ ਵਰ ਲਿਖ ਵਿਚਾਰਿਆ।

0: ਅਰਥ ਰਾਜੂ ਧੋਲੀ ਨੇ ਸਗੋ ਰਾਏ ਅਪਰਾਧੀ ਦੂਣਾ ਨੇ ਜੋ ਅੰਤਾ ਮਿਲਵਾਏ ਸੀਸ ਨਵਾਏ ਕਹਿ ਦੇ ਜਰ ਜਰ ਸੁਧੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਬਗ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਵਸਤਕ ਪਾਟੰ ਜੇ ਜਾਣ ਸਬ੍ਰਹਮ ਕਰਮੰ ਸਭ ਫੁਕੜ ਨੇ ਚੁ ਕਰਮੰ ਕੋ ਨਾਨਕ ਨੇ ਚੁੱਤਿਆ ਵੈ ਇਨ ਸਤਿਗੁਰ ਵਾਟਨਾ।

0: ਬਲ ਚਲੇ ਪਾ ਚੁੱਕ ਮੁਲਾਇਮ ਨਾ ਝੁੱਕੇ ਪਾ ਚੁੱਕੇ ਨਾ ਸਿੱਖਾਂ ਕੰਜਣਾ ਗੁਰ ਬ੍ਰਾਹਮਣ ਤੇ ਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ

ਨਾ ਕਰੇ ਜਿਸ ਨੂੰ ਹੁਕਮ ਨਾਈ ਸੀ। ਹੁਕਮ ਨੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮਰ ਚੰਦਿਆ ਸੋ ਪਲ ਪਾਏ ਸੀ, ਬਦਰ ਕੇ ਪੈਂਦਾ ਜਾਏ ਸੀ।

0: ਮਹੱਲਾ ਪਹਿਲਾ ਜੀ ਮੁਹਾਕਾ ਘਰ ਮੈਂ ਘਰ ਮੈਂ ਪਿਤਰੀ ਦੇ ਅੱਗੇ ਵਸ ਜਾਣੇ ਪਿਤਰੀ ਚੋਰ ਕਰੇ ਵੱਡੀ ਹੱਥ ਦਲਾਲ ਕੇ ਮੁਸਬੀ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋ ਰੂਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੈ

ਸਵਾਰਿਆ ਕੋਠੇ ਵੱਡਾ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਤ ਕਰਮਨ ਪਾਵ ਦੇ ਹਰ ਬੁੱਝਣਾ ਹੀ ਆ ਰਿਹਾ ਕਰ ਕੁਫਰ ਮੈਂ ਇਸ ਖਾ ਵਿਕ ਮਿਲਤ ਮਤਲਬ ਸਾਰਿਆ ਜਰੀ ਆਈ ਜੁਗਰ ਹਾਰਿਆ।

ਪੰਜਾਬੀ ਕਰਨਾ ਕਲਪ ਹਿੱਤੇ ਧਾਰੀ ਹੈ, ਦੇਖੇ ਕਿਤਾਬ ਪਰਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਤੋਂ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਕੋ ਸਾਹਿਬ ਰੂਪ ਸਾਰੀ ਹੈ, ਆਪਣੀ ਆਪਣਾ ਪੇਕਾ ਸਵਾਰੀਏ, ਆਪਣੀ ਆਪਣਾ ਪੇਕਾ ਸਵਾਰੀਏ।

ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ, ਸਿਮਰੋ ਜਾਸ ਬਿਸੰਭਰੇਕੈ, ਨਾਮ ਜਪ ਅਗਨਤ ਅਨੇਕੈ। ਵੇਦ ਪੁਰਾਣ ਸਿਮਰ ਸੁਧਾਖਰ, ਕੀਨੇ ਰਾਮ ਨਾਮ ਕੇ ਆਖਰ, ਕਿਨਕਾ ਏਕ ਜਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ। ਕਾਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ।

ਪ੍ਰਭ ਕੋ ਸਿਮਰੇ ਸੇ ਧਨਵੰਤੀ, ਪ੍ਰਭ ਕੋ ਸਿਮਰੇ ਸੇ ਪਤਵੰਤੀ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੀ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ

ਸਗਲ ਪੁਰਖ ਮੈਂ ਪੁਰਖ ਪ੍ਰਧਾਨ ਹੂੰ, ਸਾਸੰਗ ਜਾਖਾ ਮਿਟਿਆ ਅਭਿਮਾਨ ਹੂੰ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਜਾ

ਰਮਈਆ ਕੇ ਗੁਣਚਿਤ ਪ੍ਰਾਣੀ ਕਮ ਮੂਲ ਤੇ ਕਮ ਦਸਤਾਨੀ ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਣ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਓ ਤੋ ਨਾਨਕ ਸਿਜੈ ਜੇ ਪ੍ਰਸਾਦ ਧਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹੱਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਣ ਪਾਵ ਕਮ ਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੀ ਅਸਤ ਭਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਸ ਜਨਾ ਐਸੇ ਦੋਕ ਮੂੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਕ ਵੰਦਾ ਜਾਂ ਤੰਦੂਰੇ ਜਾ ਕੀ ਟਲ ਪਾਵੈ ਦਰਗਹਿ ਮਾਣ ਤਿਸੈ ਬਿਸਾਰੈ ਮੁਗਦ ਜਾਣ ਸਦਾ।

ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਸ਼ਰਨਾਸਤੋ ਅਸਤਰ ਕਰ ਮਾਨੈ ਜੋ ਉਣ ਸਦੂਰ ਪ੍ਰਾਨੈ ਛੋੜ ਜਾਇ ਤਿਸ ਕਾ ਸ਼ਰਮ ਕਰੈ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ।

ਬਾਰ ਭੇਖ ਰੰਤਰ ਮਲਮਾਇਆ ਸ਼ਪਸ਼ਨਾਈ ਕਸ਼ ਕਰੇ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾਹਾ ਜਾ ਕਹਿ ਅੰਤਰ ਬਸੇ ਪ੍ਰਭ ਆਪ ਨਾਨਕ ਤਿਜਨ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਲੇ ਓੜ ਨਿਭਾਵੈ ਕਾਂ ਬੁਜਾਰਤ ਬੂਜੇ ਡੋਰਾ ਨਸਕੇ ਜਦੋਂ ਸਮਝੈ ਭੋਰਾ ਕਾਂ ਬਿਸਨਪਤ ਗਾਵੈ ਗੁੰਗ ਜਤਨ ਕਰੈ ਤੋ ਪੀਸਰ ਭੰਗ ਕਹਿ ਪਿੰਗਲ ਪਰਬਤ ਪਰ ਭਾਵਣਾ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ

ਆਸ ਜੀਉ ਪਿੰਡ ਸਾਹਿਬ ਤੇਰੀ ਰਾਸ, ਤੂੰ ਮਾਤ ਪਿਤਾ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ।

ਦਸ ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ, ਇੱਕ ਬੀਨਾ ਦੇ ਦਸ ਵੀ ਹਿਰ ਲੈ, ਤੋ ਮੂੜਾ ਕੋ ਕਹਾਂ ਕਰੇ ਜਿਸ ਠਾਕਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਜਾਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖਤਾ ਉਮਰ ਬੂਠਾ, ਜਿਸ ਦਿਨ ਆਪਣਾ ਹੁਕਮ ਮਨਾਇਆ, ਸਰਬ ਦੋ ਨਾਨਕ ਤਿਨ ਪਾਇਆ। ਅਗਨ ਸਾਓ ਆਪਣੀ ਦੇ ਰਾਸ, ਖਾਤ ਪੀਰਤ ਵਰਤਿਆਣ ਦੋ ਲਾਸ, ਆਪਣੀ ਅਮਾਨ ਕਿਸ਼ ਬਹੁਰ ਸਾਹ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤਾ ਭੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸ ਤੇ ਸਾਗਿਆ ਰਾਖੇ ਪ੍ਰਭ ਕੀ ਆਗਿਆ, ਮਾਨੇ ਮਾਥੇ ਉਸਤੇ ਚੌਕਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਪੰਥ ਮਾਇਆ ਕੇ ਹੇਤ, ਸਰ ਪ੍ਰਹੋਧ ਜਨ ਅਨੇਤ, ਬਿਰਕੀ ਛਾਇਆ ਸੁਮਰੰਗ ਲਾਵੈ, ਉਹ ਬਿਨਸਿਓ ਮਨ ਪਛਤਾਵੈ, ਜੋ ਦਿਸਿਆ ਸੋ ਚਾਲਣ ਹਾਰ, ਲਪਟਰਿਓ ਤੇ ਅੰਧ ਅੰਧਾਰ, ਬਟਾਊ ਸੋ ਜੇ ਲਾਵੈ, ਨੇਹ ਤਾਕ ਵਾਤ ਨਾਵੈ, ਕਿਹ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ, ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਮੇ ਮਮਤਾ ਮਾਇਆ, ਮਿਥਿਆ ਰਾਜਵਣ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸੁਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਆਪ ਸੁਪ੍ਰਕਿਰਤ ਗੁਮਾਨ, ਅਸਤਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀ ਵੈਰ ਕੇ ਚਰਨ, ਮਿਥਿਆ ਸਰਵਣ ਪਰ ਨਿੰਦਾ ਸੁਣੈ, ਮਿਥਿਆ ਪਰਦਰਭ ਕੋ ਹਿਰੈ, ਮਿਥਿਆ ਨੇਤਰ ਪੇਟ ਪਰਤਰਿਆ ਰੁਪਾਦ, ਮਿਥਿਆ ਰਸਨਾ ਭੋਜਨ ਸੁਆਦ, ਮਿਥਿਆ ਚੰਨ ਪਰ ਬੇਕਾਰ ਗੁਤਾਵੈ, ਮਿਥੇ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰਾ ਨਾਮ ਲਏ, ਬਿਰਤੀ ਸਾਖਤ ਕੀ ਯਾਰ ਜਾ, ਸੱਚ ਬਿਨਾਂ ਕਿ ਹੋਵੇ ਸੁੱਚਾ, ਬਿਰਤਾ ਨਾਮ ਬਿਨਾਂ ਧਨੰਦ, ਮੁਕਾਵ ਧਾਕੈ ਦੁਰਗੰਧ, ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾਂ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਧਾਮ, ਧਨ ਧਨ ਤੇ ਜੰਜੇ ਕਟ ਬਸਿਓ ਨਾਉ, ਨਾਨਕ ਦਾ ਕਹਿ ਬਲਬਲ ਜਾਉ, ਰਾਤ ਅਵਰ ਕਿਸ਼ਾਵਰ ਕਮਾਵਤ, ਮੰਨੀ ਪ੍ਰੀਤ ਮੁਖ ਗੰਡਲਾਵਤ, ਜਨ ਨਾਰ ਪ੍ਰਭੂ ਪ੍ਰਭੀਨ, ਬਾਰ ਭੇਖ ਨ ਕਾਉ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸਿਆ ਨਿਰੰਕਾਰ, ਤਿਸ ਕਿਸੀ ਤਰੈ ਸੰਸਾਰ, ਜੋ ਤੁਮ ਭਾਨੇ ਤਨ ਪ੍ਰਭ ਜਾਤਾ, ਨਾਨਕ ਕੁੰਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀ ਆਪੇ ਮਾਨੈ, ਆਪੇ ਆਪ ਆਪ ਕਰਤ ਨਬੇਰਾ, ਕਿਸੇ ਦੂਰ ਜਿਨਾਵਤ ਕਿਸੇ ਬੁਝਾਵਤ, ਨੇਰਾ ਉਪਾਵ ਸਿਆਨਮ ਸਭ ਤੇ ਰਹਿਤ, ਸਭ ਕਿਸ ਜਾਣੇ ਆਤਮ ਕੀ ਰਹਿਤ, ਜਿਸ ਭਾਵ ਹੈ ਤਿਸ ਲੈ

ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਨ ਤਨ ਲਾਵੈ ਤਿਸ ਕੋ ਸਿਮਨ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਤਿਸ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਸੇ ਤਿਆ ਕਤਵਰ ਲਭਾਵੈ ਜੇ ਪ੍ਰਸਾਦ ਸੁਖੇ ਸੁਜੈ ਮਨ ਅਠ ਪੈਰ ਧਾਕਾ ਜਸ ਗੁਜਾ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਰੁੜਿਆ ਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੈ ਮਾਨਕ ਪਾਵੈ ਨਾਨਕ ਪਾਸ ਸਥਿਤੀ ਕਰ ਜਾਵੈ ਜੇ ਪ੍ਰਸਾਦ ਰੂਹ ਕੰਚਨ ਦੇਹੀ ਲਿਵ ਲਾਵਤ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾਰੈਤ ਮਨ ਸੁਖ ਪਾਵੋ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਧਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਆਪੂਖਣ ਪਹਿਰੀ ਜੈ ਮਨ ਤੇ ਸਿਮਰਤ ਗਵਾਲ ਸਕੀਜੈ ਜੇ ਪ੍ਰਸਾਦ ਆਸਾਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਤਕ ਦਾ ਨਾ ਰਾਖ ਪੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਊਰਤ ਬੈਠ ਸਤ ਸਹਿ ਧਿਆਈ ਤਸੈ ਧਿਆਜੁ ਏਕ ਲਖਾਈ ਓ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੇ ਪੁਨ ਬੋ ਦਾਨ ਮਨਾਟ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣਨ ਕਰਨਾਦ ਜੇ ਪ੍ਰਸਾਦ ਭੇਖਿਆ ਬਿਸਮਾਦ ਜੇ ਪ੍ਰਸਾਦ ਬੋਲਿਆ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤਕਾਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਕਵਰ ਕਥ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੁਨਾਉ ਆਪ ਗੁਆ ਸੁਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਮਨਿਧ

ਜਿਨ ਪ੍ਰਵਿਆਪ ਕਰੈ ਬ੍ਰਹਮ ਗਿਆਨੀ ਸਗਲ ਕੀਰੀ ਨਾਥ ਮਰਸ ਬ੍ਰਹਮ ਗਿਆਨੀ ਚਿੰਨਾ ਬ੍ਰਹਮ ਗਿਆਨੀ ਕਿਹਦੇ ਕੁਛ ਪ੍ਰਣ ਭਾਇਆ ਬ੍ਰਹਮ ਗਿਆਨੀ ਕੀ ਸਭ ਭਰਮ ਹੋਇਆ ਬ੍ਰਹਮ ਗਿਆਨੀ ਦੇ ਕਛ ਪ੍ਰਣ ਭਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦੇ ਸਮਰਥ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਯਾਸ ਬ੍ਰਹਮ ਗਿਆਨੀ ਕੇ ਨਿਜ ਵਿਨਾਸ ਬ੍ਰਹਮ ਗਿਆਨੀ ਕੇ ਕਿਰਿ ਸਮਾ ਬ੍ਰਹਮ ਗਿਆਨੀ ਪਰ ਪੁਕਾਰ ਮਾਹਾ ਬ੍ਰਹਮ ਗਿਆਨੀ ਕੇ ਨਾਇ ਧੰਦਾ ਬ੍ਰਹਮਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੇ ਹੋ ਸੁਫਲ ਬ੍ਰਹਮ ਗਿਆਨੀ ਸੁਫਲ ਫਲ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਤੇ ਪੈ ਸੁਖ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਗੋ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਦਾ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਿਜ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਖੇਤਾ ਬ੍ਰਹਮ ਗਿਆਨੀ ਕਹੇ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਸੇ ਕੀਮਤ ਨਾਏ ਬ੍ਰਹਮ ਗਿਆਨੀ ਕੇ ਸਗਲ ਮਨ ਮਾਏ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਨ ਜਾਇਦਾ ਕਰੇ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕਿਵੇਂ ਕੌਣ ਵਿਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਜੀ ਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਬ੍ਰਹਮ

ਚਰਨਾਮ ਸਰਮਾ ਪੇਖੈ ਭਗਵਾਨ ਨੇ ਹੁਣੇ ਠਾਕੁਰ ਨਮਸਕਾਰ ਨਾਨਕ ਅਪਰ ਸਗਲ ਸਾਰੇ ਅਸ਼ਟਵਾਦੇ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਪੇਖੇ ਨੇਤਰ ਸਤਿਗੁਰ ਸੰਸੰਗ ਹੈ ਕਰਨ ਸੁਣੇ ਕਾਉ ਗੁਣਿੰਦਾ ਸਭ ਤੇ ਜਾਣੇ ਆਪਸ ਕਮੰਦਾ ਗੁਰੂ ਪ੍ਰਸਾਦ ਵਿਖੇ ਪਰ ਹਰੇ ਮਨ ਕੀ ਵਸਨ ਮਨ ਤੇ ਟਰੇ ਇੰਦਰੀ ਜਿਤ ਪੰਜ ਦੁਖ ਤੇ ਰਹਿ ਤਨਾਣ ਕੂੜ ਮਦੇ ਕੋ ਵੈਸਾ ਪਰਸ ਬੈਸਨੋ ਸੋਜ ਸੋ ਪਰਸੋ ਪ੍ਰਸੰਨ ਬਿਸਨ ਕਮਾਇਤ ਭਿੰਨ ਕਰਮ ਕਰ ਤੋ ਨ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਚਾਨੀ ਬਚ ਕੇਵਲ ਭਗਤ ਕੀਰਤਨ ਸੰਗਰਾਚੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਪ੍ਰੋਤ ਕਿਰਪਾ ਆਪ ਦ੍ਰਿੜੇ ਪ੍ਰਣਾਮ ਚ ਪਾਵੈ ਨਾਨਕੋ ਬੈਸਨੋ ਪ੍ਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਾਤੇ ਵਿੰਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਹੋਵੈ ਤੇ ਭਗਤੀ ਕੇ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰਨ ਤਨੀਤ ਮੰਤ ਨਿਰਭੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਤਮੈ ਸੋਧੈ ਰਾਮ ਨਾਮ ਸਾਰਾ ਸੁਪੀਵੈ ਪੰਡਿਤ ਕਹਿ ਦੇਵ ਜਗਦੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਹੈ ਸੁਖਮ ਜਾਣਿਆ ਸੂਲ ਹੈ ਚੋ ਵਰਣ ਕੋ ਦੇਵ ਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਵੀ ਮੰਤਰ ਸਰਵ ਕੋ ਗਿਆਨ ਚੋ ਵਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾਂਤਰ ਉਤਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਉਤਾਰੇ ਸਰਵ ਰੋਗਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਹੈ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਤਰੀ ਆਏ ਦਾਤ ਸੰਧਨ ਭਾਏ ਤਿਨ ਪਾਏ ਸਦਾ ਨਿਕ ਨਿਕ ਪ੍ਰਦਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਯੁਗ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੇ ਮਿਤਾਵੈ ਜੀਵਨ ਯੋਗ ਸੋ ਕਹਾ ਤੈ ਸਾਰ ਤੈ ਸਭ ਸੋਗ ਸਾਨੰਦ ਤੈ ਨਾ ਵਿਯੋਗ ਤੈ ਸਭ ਸੁਰਨ ਤੈ ਸਭ ਮਾਟੀ ਤੈ ਸਮਰਤ ਤੈ ਸਿਵੇ ਕੱਟ ਤੈ ਸਭ ਮਾਨ ਤੈ ਸਭ ਮਾਨ ਤੈ ਸਾ ਰੰਗ ਤੈ ਸਾਰਾ ਦਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਤ ਘਰ ਆ ਗਏ ਤੈ ਸਾਥੀ ਨਾਓ ਆਪੇ ਕਰਨ ਕਰਾਨ ਜੋ ਗਏ ਪ੍ਰਭ ਭਾਵੇ ਸੋਇ ਹੁਣ ਹੋ ਗਏ

ਵਿਹਾਰ ਕੁਣ ਕਰਮ ਕਰ ਕਾਲ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੇਰੇ ਸਮਾਈ ਪ੍ਰਭਾਵੇ ਮਨ ਖੁਦ ਪਾਵੈ ਪ੍ਰਭਾਵੇ ਤਾ ਪਾਤਰ ਤਰਾਵੈ ਪ੍ਰਭਾਵੇ ਬਿਨ ਸਾਸ ਤੇ ਰੱਖੈ ਪ੍ਰਭਾਵੇ ਤਾ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਦ ਵਿਸਾਰੇ ਆਪ ਕਰੇ ਆਪਣ ਬੇਚਾਰੇ ਦੁਹਾਂ ਸਿਰਾਂ ਕਾਮ ਸੁਆਮੀ ਖੇਲੈ ਵਿਗਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਵੇ ਕਹੋ ਮਨੁੱਖ ਤੇ ਕਿਆ ਹੋਇਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੇਰਾ ਚੈ ਜੇ ਜਾਣ ਤੇ ਆਪਣਿਆਂ ਬਚੈ ਪਰ ਮੈਂ ਭੁੱਲਾ ਦਾ ਦਿਸਤਾਵੇ ਨਿਮਕ ਮੈਂ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਸੇ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਕਿਨ ਮੈਂ ਨਿਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਰ ਦਿਸ਼ਕਸ਼ਨ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਕਾ ਲੇਖਣ ਗਣ ਜਗਦੀਸ਼ ਜੀਵ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬਰਮ ਪ੍ਰਗਾਸ

ਕਮ ਸੋ ਰਹਿ ਦਿਨ ਰਾਤ ਕਹੂੰ ਮਾਂ ਕ੍ਰੋਧ ਵਿਕਰਾ ਕਮ ਸਲਕ ਤਲਵਾਰ ਕਹੂੰ ਹੋਏ ਬੈਬੜ ਰਾਜਾ ਕਹੂੰ ਬੇਕਾਰੀ ਨਿਸਕਾ ਸਾਜਾ ਕਹੂੰ ਆਪ ਕੀਰਤ ਮੈਂ ਆਵੇ ਕਹੂੰ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤੇ ਵੀ ਰਹਿ ਗੁਰ ਪ੍ਰਸਾਦ ਨਾਨਕ ਸਦਕਾ ਕਹੂੰ ਹੋਏ ਪੰਡਿਤ ਗਰੀਬ ਖਿਆਨ ਕਹੂੰ ਮੂਨ ਤਾਰੀ ਲਾਭ ਤੇ ਆਨ ਕਹੂੰ ਤੜ ਤੀਰਥ ਜਨਾਨ ਕਹੂੰ ਸੁਸਾਦ ਮੁੱਕ ਗਿਆ ਕਹੂੰ ਕੀੜ ਹਸਪਤੰਗ ਹੋਏ ਜੀ ਆਣਕ ਜੁਣ ਪਰਮੇ ਫੁਰਮਈਆ ਨਾ ਨਹਿਰੂ ਜੀ ਸੌਂਗੀਤ ਗਾਵੇ ਜੋ ਪ੍ਰਭਾਵੇ ਤੇ ਹੁਣ ਜਾ

ਸੁਸਥਾਨ ਕਰਨੇ ਵਿਨਾਸ ਮੰਤਾ ਨਾਮ ਪਤੇ ਕਰੰਗ ਸਦਾ ਸੇ ਪਾਰੂ ਕੇ ਸੰ ਜਿਉਂ ਜਲ ਮੰਜ ਲਿਆ ਖਟਾਨਾ ਤਿਉਂ ਜੋਤੀ ਸੰਜੋ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰ ਬਾਣ ਸਲੋਕ।

ਅਵਤਾਰ ਅਸ਼ਟਪਦੀ ਸੰਦਕੇ ਦੁੱਖ ਨੇ ਹਰ ਜਾ ਕਟਾਇਆ, ਸੰਦਕੇ ਦੁੱਖ ਜਮ ਤਿਨੇ ਝੁਟਾਇਆ, ਸੰਦਕੇ ਦੁੱਖ ਸੁੱਖ ਸਭ ਜਾਇਆ, ਸੰਦਕੇ ਦੁੱਖ ਨਰਕ ਮੈਂ ਪਾਇਆ, ਸੰਦਕੇ ਦੁੱਖ ਮਾ ਤੋਏ ਮਿਲੀ, ਸੰਦਕੇ ਦੁੱਖ ਸੋਭਾ ਤੇ ਹੀਨ, ਸੰਦਕੇ ਤਗ ਰੱਖਣ ਕਹਾਇਆ, ਸੰਦਕੇ ਦੁੱਖ ਦਾਨ ਪ੍ਰਸਟ ਹੋਇਆ,

ਸੰਤ ਦੁਖੀ ਸੇ ਕਹ ਨਿਮਿਤ, ਸੰਤ ਦੁਖੀ ਕੋ ਡਣ ਲਾਗੇ, ਸੰਤ ਦੁਖੀ ਕੋ ਸਬਦ ਆਗੇ, ਸੰਤ ਦੁਖੀ ਮਹੰਕਾਰੀ, ਸੰਤ ਦੁਖੀ ਸਦਾ ਵਿਕਾਰੀ, ਸੰਤ ਦੁਖੀ ਜਨਮ ਮਰੈ, ਸੰਤ ਦੁਖ ਨਾ ਸੁਖ ਤੇ ਟਰੈ, ਸੰਤ ਦੁਖੀ ਕੋ ਨਾ ਠਾਹੋ, ਨਾਨਕ ਸੰਤ ਭਾਵ ਤਲੈ ਮਿਲਾਏ, ਸੰਤ ਦੁਖੀ ਅਦ ਵੀ ਤੇ ਟੁੱਟੈ, ਸੰਤ ਦੁਖੀ ਕਿਤੇ ਕਾਜ ਨ ਪਹੁੰਚੈ, ਸੰਤ ਦੁਖੀ ਉਦਿਆਨ ਪਰਮਾਈਏ, ਸੰਤ ਦੁਖੀ ਜੜਪਾਏ, ਸੰਤ ਦੁਖੀ ਅੰਤਰ ਤੇ ਥੋਥਾ ਜੋ ਸਾਸੁ ਨ ਮ੍ਰਿਤ ਕੀ ਲੋਥਾ।

ਹੁਣ ਮਛਲੀ ਤੜਫੜਾਏ ਸੰਤ ਕਦੋਂ ਕੀ ਭੁੱਖਾ ਨਹੀਂ ਰਾਜੇ ਜੋ ਭਾਵ ਕਿੰਦਣੇ ਦਰਾਪੈ ਸੰਤ ਕਦੋਂ ਕੀ ਛੁਟੋਏ ਕੇਲਾ ਜੋ ਬੁਆ ਤਿਲਕੀ ਤਮਾਏ ਜੋ ਹੇਲਾ ਸੰਤ ਕਦੋਂ ਕੀ ਧਰਮ ਤੇਰਾ ਸੰਤ ਸੰਤ ਕਦੋਂ ਕਿ ਮਿਥਿਆ ਕੈ ਕੀਰਤਨ ਕਾ ਧੁਰੀ ਪਿਆ ਨਾਨਕ ਜੋ ਤੁਸੀਂ ਭਾਵੇ ਸੋਏ ਥਿਆ ਸੰਤ ਕਦੋਂ ਕੀ ਵਿਗੜ ਰੂਪ ਹੋ ਜਾਏ ਸੰਤ ਕਦੋਂ ਕੀ ਕੋਦਰ ਪਿਆ ਮਿਲੇ ਸਜਾਏ ਸੰਤ ਕਦੋਂ ਕਿਸਾਨ ਸਹਿਕਾਈਏ ਸੰਤ ਦੁੱਖ ਨੰਬਰਨ ਜਵਾਈਏ ਸੰਤ ਕਦੋਂ ਕੀ ਪੂਜਨੇ ਆਸਾ ਸੰਤ ਕਦੋਂ ਖਿੜ ਚੱਲੇ ਨਿਰਾਸਾ ਸੰਤ ਕਦੋਂ ਹੁਣ ਤਿਸ਼ਟੇ ਕੋਏ ਜਾ ਸਾ ਭਾਵੇ ਤੈਸਾ ਕੋਈ ਪਾਇਆ ਕੀਰਤਨ ਮਿੱਠੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕੱਟ ਦਿਸ ਗਏ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿਗੁਰ ਦੇ ਨਾਂ ਤੇ ਦਿਆਓ ਸਾਸ ਗਿਰਾ ਸਭ ਕੁਝ ਵਰਤੇ ਦਿਸ ਕਾ ਕੀਆ ਜਾ ਸਕਰੇ ਤਾ ਸਗੋ ਤੁਸੀਂ ਆਪਣਾ ਕਿਹੜਾ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣ ਨਾਮ ਦੇ ਵਡ ਭਾਗੀ ਨਾਨਕ ਦਮ ਸੇ ਸਲੋਕ ਤਾਂ ਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਆਏ ਕੀ ਕਿਹਾ ਸਰ ਮਨ ਖੋ ਨਾਨਕ ਦੂ ਭਰਮ ਪੋਜਾ ਸਵੈ ਮਾਨੁ ਕੀ ਟੇਕ ਬਿਰਥੀ ਸਭ ਜਾਣਦੇ ਹੁਣ ਕਹਿ ਕੇ ਭਗਵਾਨ ਜਿਸ ਕਹਿ ਦੀਏ ਰਾਏ ਗਾਏ ਬੋਣ ਤਿਸ ਨਾ ਲਾਗੇ ਆਏ ਮਾਰੇ ਰਾਖੇ ਕੁਆ ਮਾਨੁ ਖੇ ਨਾਈ ਹਾ ਤਿਸ ਕਾ ਹੁਕਮ ਸੁਖ ਹੋਇਆ ਤਿਸ ਕਾ ਨਾਮ ਬ੍ਰਖੰਡ ਪਰਵਾਏ

ਰੰਗ ਸਾਧ ਸੰਗ ਬਿੰਦ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਬਾਪ ਜਬੇਰ ਬਿੰਦ ਕਰ ਹਰ ਕਰਮ ਸਰਨ ਹਰ ਕਥਾ ਦਰ ਕੇ ਨਾਨਕ ਕੁਜਲ ਮਥਾ ਬਟ ਭਾਗੀ ਤੇ ਜਨ ਜਗ ਮਾਇ ਸਦਾ ਸੁਧਾਰ ਕੇ ਗੁਣ ਗਾਏ ਰਾਮ ਨਾਮ ਜੋਖਲੇ ਵਿਚਾਰ ਸੇਤਨਵੰਤ ਗੁਣੀ ਸੰਸਾਰ ਮੰਤਨ ਮੁਖ ਬਲੈਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੀ ਤੁਧ ਕੇ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨੇ ਨਾਨਕ ਤਿਨੈ ਨਿਰੰਜਨ ਜਾਣੇ ਆ ਗੁਰਪ੍ਰਸਾਦ ਆਪਣੇ ਆਪ ਸੁਜੇ ਤਿਸ ਕੀ ਜਾਨੋ ਤਿਸ ਨ ਪੂਜੇ ਸਾਧ ਸੰਗ ਹਰ ਹਰ ਜਸ ਕਹਿ ਸਰਵ ਰੋਗ ਤਿਉਹਾਰ ਦਿਨ ਰਹਿਤ ਆਨ ਦਿਨ ਕੀਰਤਨ ਕਿਹੜ ਉਖੇ ਆਣ ਕਿਸ ਤਮੈ ਸੋਈ ਨਿਰਵਾਣ ਏਕੋ ਪ੍ਰਤੀ ਜਨ ਕੀ ਆਸਾ ਤੇ ਹੀ ਘਟੀ ਜਮਖੀ ਵਾਸਾ ਪਾਰ ਪਿੰਗ ਭੋਗ ਨਾਨਕ ਤਿਸ ਨਾਲ ਲਾਗੈ ਦੋ ਜਿਸ ਕੋ ਹਰ ਬ੍ਰਹਮਣ ਚਿਤੇ ਆਵੈ ਸੋ ਸੰਸਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਨਾ ਕਿਰਪਾ ਕਰੈ ਸੋ ਸੇਵ ਕੋ ਕਿਸਤੇ ਡਰੈ ਜੈਸਾ ਸਾ ਤੈਸਾ ਦਿਸ਼ਟ ਆਪਣੇ ਕਾਰਜ ਮੈਂ ਆਪ ਸਮਾਏ ਸੋ ਦਸ ਸੀਜਿਆ ਗੁਰਪ੍ਰਸਾਦ ਤਾ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇ ਅਸੂਲ ਹੈ ਨਾ ਕਿ ਜਨਮ ਨਾ ਕਿ ਮਰੇ ਆਪਣ ਚਲਦੇ ਆਪ ਹੀ ਕਰੇ ਆਉਣ ਜਾ ਦਿਸ਼ਟਾਂ ਦਿਸ਼ਟ ਆਗਿਆ ਕਾਰੀ ਧਾਰੀ ਸਭ ਸ੍ਰੇਸ਼ਟ ਹੈ ਆਪੇ ਆਪ ਸਗਨ ਮੈਂ ਆਪ ਅਣਕ ਜੁਗ ਰਹਿਤਾਪ ਥਾਪ ਨਾਸੀ ਨਾ ਕਿਛ ਕਰਨ ਧਾਰਨ ਧਾਰੇ ਹੋ ਬ੍ਰਹਮੰਡ ਅਲਖ ਭੇ ਪੁਰਪੁਰਤਾਵ ਆਪ ਜਪਾਇਤ ਨਾਨਕ ਦਾਵ ਜਿਨ ਪ੍ਰਭ ਜਾਤਾ ਸੋ ਸੋਭਾ ਵਨ ਸਕਲ ਸੰਸਾਰ ਉਤਰੇ ਤਿਨ ਮੰਦ ਪ੍ਰਭ ਕੇ ਸੇਵਕ ਸਗੋ ਧਾਰਨ ਪ੍ਰਭ ਕੇ ਸੇਵਕ ਦੁਖ ਸਾਰਨ ਆਪੇ ਲਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਹੁਣ ਕਿਸੇ ਵਾਸੋ ਹੀ ਲਾਗੇ ਇਸ ਨੂੰ ਕਿਰਪਾ ਕਰੇ ਵਡਭਾਗੈ ਨਾਮ ਜਪ ਪਾਵ ਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕੁਛ ਕਰੇ ਸੁ ਪ੍ਰਭ ਕੇ ਰੰਗ ਸਦਾ ਸਦਾ ਸਹਿਰ ਸੰਗ ਸਹਿ ਸਵਾਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਲਗਾਨਾ ਜੈ ਸਾਸਾ ਤੈਸਾ ਦਿਸ਼ਟਾ ਨਾ ਜਿਸ ਤੋਂ ਜਿਤ ਸਮਾਏ ਸਮਾਏ ਸੁਖਨ ਦਾਨ ਉਹਨੂੰ ਬਣਾਇਆ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਣ ਇੱਕ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਥਾ ਜਾਣ ਨਹਾਰ ਜਾ ਕੇ ਸਿਮਰਨ ਉਤਰੀਏ ਨਾਨਕ ਤਿਸ ਬਲਹਾਰ ਅਸ਼ਟਪਦ ਟੂਟੀ ਗਣਨ ਹਾਲ ਕਪਾਲ ਸਰਵ ਆਪੇ ਪ੍ਰਤਪਾਲ ਸਗਲ ਕਿਸ਼ਨ ਦਾ ਸੁਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾਰ ਜਾ ਭਵਨਸੀ ਪ੍ਰਭ ਆਪੇ ਆਪ ਆਪਣ ਕੀਆ ਕੁਛ ਨਾ ਜੈ ਸੋ ਪ੍ਰਾਣੀ ਲੋਚੈ ਗੋਇ ਤਿਸਵੇਂ ਨਾ ਇਤਰੇ ਕਿਛ ਕਾਮ ਗਤ ਨਾਨਕ ਜਾਵੇ ਕਰਨਾ ਰੂਪਾਂ ਤੋਂ ਇਨਾ ਹਿਮੋਏ ਪ੍ਰਭ ਕੀ ਜੋ ਸਗਲ ਕਰ ਸੋਏ ਧਨਵੰਤਾ ਵੇਖੋ ਕਰ ਪੈ ਜਾਂ

ਜਿਨ ਸੁਧਾਰ ਹੋ ਗਏ। ਜੋ ਮੰਦਰ ਕੋ ਥਾਮੇ ਥੰਮਣ ਤੋ ਗੁਰ ਕਾ ਸ਼ਬਦ ਮਣੇ ਅਸਥਾਮਣ ਜੋ ਪਾਖਾ ਨਾਵ ਚੜ੍ਹ ਤਰੇ ਪ੍ਰਾਣੀ ਗੁਰਚਨ ਲਗਤ ਨਿਸਾਰੇ ਜੋ ਅੰਤ

ਕਰਦੀ ਭੁਖ ਪ੍ਰਕਾਸ ਗੁਰਦਰਸ਼ਨ ਦੇ ਕੌਣ ਹੋਵੇ ਵਿਕਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪੜਾਵੈ ਤਿੰਨ ਸੰਤਨ ਕੀ ਬਾਂਚੋ ਧੂਰ ਨਾਨੀ ਕੀ ਹਰ ਲੋਚਾ ਪੂਰ ਮਨ ਮੂਰਖ ਆਏ ਬਿਲਾਏ ਪੁਰੜ ਕੀ ਕਾ ਲਿਖਿਆ ਪਾਏ ਦੁਖ ਸੁਖ ਪ੍ਰਭ ਦੇਵ ਨਹਾਰਿਆ ਵਰਤਿਆ ਤੂੰ ਤੇ ਸਿਸਾਰ ਜੋ ਕੁਛ ਕਰੇ ਸੋਈ ਸੁਖਮਾਨ ਭੁੱਲਾ ਕਾਏ ਫਿਰੇ ਅਜਾਨ ਕੌਣ ਵਸਤਾ ਹੀ ਤੇਰੇ ਸੰਗ ਲਪਟ ਰਸ ਲੋਈ ਪਤੰਗ ਰਾਮ ਨਾਮ ਜਪ ਫਿਰਦੇ ਮਾਏ ਨਾਨਕ ਪਾਸ ਧੀ ਕਰ ਜਾਏ ਜਿਸ ਵਾ ਕਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਜ ਮਾਨ ਲੇ ਮਨ ਮੋੜ ਰਾਮ ਨਾਮ ਹਿਰਦੇ ਮੈਂ ਦਾਲ ਲਾਲ ਖੇ ਸੰਦਾ ਸੰਗਤਾਲ ਵਰਤਿਆ ਭੁਖਿਆ ਜੰਜਾਲ ਧਨ ਧਨ ਕਹਿ ਸਭ ਕੋ ਹੈ ਮੁਕੁ ਜਲਾ ਜਲ ਕਹਿ ਸੋ ਹੈ ਇਹ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਤ ਬਿਲਹਾਰੇ ਚਰਨ ਸਾਧ ਕੇ ਧੋਏ ਧੋ ਪਿਆਰ ਸਾਧ ਕੁਪਣਾ ਜੀ ਹੈ ਸਾਧ ਧੂਰ ਕਰੋ ਸੁਨਾਨ ਸਾਧ ਬਰਜਾਈ ਕੁਰਬਾਨ ਸਾਧ ਸੋੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਏ ਅਣਗ ਬਗੰਦੇ ਸਾਧੂ ਰੱਖ ਕੇ ਯਾਰ ਗੁਣ ਗਾਏ ਅੰਮ੍ਰਿਤ ਰਚਾ ਕੇ ਉੱਠ ਨਿਰਮਲ ਕਰਨੀ ਕਰ ਕਿਰਪਾ ਜਿ ਸੁਖਨਾਮ ਦੀਆ ਨਾਨਕ ਸਿਵ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਵਰਤੀ ਤੇ ਜਿਨ ਆਵੇ ਯਾਰ ਪਾਚੇ ਭਗਤ ਭਗਤ ਸੁਣੀਆਂ ਤੈ ਲੋਏ ਜਾਂ ਕੇਰਦੇ ਕੋਏ ਸਚ ਕਰਨੀ ਸਚ ਆ ਕੀ ਰਹਿ ਸਚ ਜਿਰਦੇ ਸਤ ਮੁਕੈਦ ਸਾਚੀ ਦਿਰ ਸਾਚਾ ਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬੰਜਨ ਸਤ ਕਰ ਜਾਤਾ ਨਾਨਕ ਸੁਜਨ ਸਤ ਸਮਤ ਸਲੋਕ ਰੂਪ ਨਾ ਰੇਖਣਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭੈ ਨੈ ਜਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਆਉ ਨਸੀ ਬ੍ਰਹਮਨ ਮੇਰਾ ਅਖਮਾਨ ਕੀ ਤੁਪਰੀ ਤਿਆਗ ਤਿਸੇ ਪੁਰਾਣੇ ਕਿਛ ਕਹੇ ਸਰਮ ਨਿਰੰਤਰ ਕੋ ਸੋਇ ਆਪੇ ਵੀ ਨਾ ਆਪੇ ਦਾ ਨਾ ਗੈਰ ਗਭੀਰ ਗਈ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂਦੇ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਮੰਨਿਆ ਨਾਉ ਮਨਸਾ ਪੂਰਨ ਸਰਨ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਪਰਨ ਜਾਗਣੇ ਤੁਰ ਹੋਰ ਤੇ ਇਸਕਾ ਮੰਤਰ ਜਾਣੇ ਹੋਰ ਰਹਿਣ ਤਰੂ ਮੰਗ ਸਤ ਜਾ ਕੇ ਸਰਵ ਥੋਕ ਨੀ ਕਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤੁਵੇ ਸਰਵ ਕਿਸਮ ਭੋਗੀ ਧਿਆਇ ਤੇ ਭਗਤ ਸੁਭਾਏ ਨਾਨਕ ਤਿਸ ਪ੍ਰੋਗਾਕ ਨਿਯੰਤਰਣ ਪਾਏ ਜਾ ਕੀ ਲੀਲਾ ਕੀ ਮਦਨਾਇ ਸਗਲ ਦੇਵ ਹਾਰੇ ਵਗਾਏ ਪਿਤਾ ਜਨਮ ਖਜਾਨੇ ਭੂਤ ਸਗਲ ਪਰੋਏ ਆਪਣੇ ਸੋਧ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਤੇ ਆਵੇ ਜਾਇ ਤਕਨ ਮੈਂ ਜਾ ਕੁਬਰ ਮਾਇਆ ਜਨਮ ਮਰੇ ਫਿਰੇ ਆਵੇ ਜਾਇ ਊਚ ਨੀਚ ਜਿਸਕੇ ਸਥਾਨ ਜੈ ਸਜਨਾਵੇ ਤੈਸਾ ਨਾਨਕ ਦਾਨਾ ਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਰਾਏ ਕਰੰਗ ਨਾਨਾ ਵਿਦਗਨ ਵਿਸਾਰ ਭਵਰਣਾ ਸੇਖ ਅੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਪੂਰਨ ਸਵਡਾਇ ਨਾਨਾ ਵਿਦ ਕਰਮਣ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਕਰਨਾ ਨਾਮ ਕੁਤਾਰੇ ਸਗਲੇ ਜੰਤ ਨਾਮ ਕੁਤਾਰੇ ਖੰਡ ਬ੍ਰਹਮੰਡ ਨਾਮ ਕੁਤਾਰੇ ਸਿਮਰਤ ਵੇਦ ਪੁਰਾਣ ਨਾਮ ਕੁਤਾਰੇ ਸੁਣਨ ਗਿਆਨ ਧਿਆਨ ਨਾਮ ਕੁਤਾਰੇ ਗਾਸ ਪਤਾਲ ਨਾਮ ਕੁਤਾਰੇ ਸਗਲੇ ਅਕਾਰ ਨਾਮ ਕੁਤਾਰੇ ਭੁਰੀਆਂ ਸਭਾਵ ਨਾਮ ਕਸੰਗ ਕੁਤਰੇ ਸੰਸਾਰਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋਜਨ ਗਤ ਪਾਏ ਰੂਪ ਸਾਜਾ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਾਜਾ ਕੀ ਬਾਣੀ ਸਤਿਪੁਰਖ ਸਮੈ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤਕਰਣੀ ਨਿਰਮਲ ਨਿਰਮਲੀ ਜਿਸੇ ਵਜਾਇ ਤਿਸੇ ਦਾ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਇ ਸਤ ਭਜਨ ਸਤ ਉਪਦੇਸ਼ ਸਤ ਦੇ ਜਨ ਜਾ ਕਿਰਿ ਦੇ ਪ੍ਰਵੇ ਸਤ ਨਿਰਤ ਬੁੱਧ ਦੇ ਕੋਏ ਨਾਮ ਜੋ ਤਾ ਗਤ ਹੋਇਆ ਆਪ ਸਤ ਕਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੇ ਸਿਰ ਸੁਕਰਨ ਹਾਰ ਉਹਨਾਂ ਬੂਝ ਕਰਤ ਵਿਚਾਰ ਕਰਤੇ ਕਿ ਮਿਤਨ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੇ ਆ ਬਿਸਮ ਬਿਸਮ ਭੈ ਬਿਸਮਾ ਜਿਨ ਬੁੱਝਿਆ ਤੇ ਸਾਹ ਸਵਾਦ ਪ੍ਰਭ ਕੇ ਰੰਗ ਰਾਜ ਜਾਂਦਾ ਗੁਰੂ ਕੇ ਵਜਨ ਪਦਾਰਥ ਲੈ ਦਾਤੇ ਦੇ ਪੰਡਰਾਲ ਜਾ ਕੇ ਸੰਗ ਧਰੇ ਸੰਸਾਰ ਜਨਕਾ ਸੇਵਕ ਸੋਟ ਫਾਗੀ ਜਨਕੇ ਸੰਗ ਲੀ ਲਗ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਕੁਲਵਾ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਅਸ਼ਵੈ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਦਾ ਸੁਣਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਇ ਸਤ ਸਰੂਪ ਤੇ ਜਿਨ ਮਾਨਿਆ ਗਣ ਕਰਾਉਣ ਦਿਨ ਮੁੜ ਪਛਾਣੇ ਜਾ ਕਿਰ ਦੇ ਵਿਸਵਾਸ ਪ੍ਰਵਾਇਆ ਤਤ ਗਿਆਨ ਦੁਸ਼ਮਣ ਪ੍ਰਗਟਾਇਆ ਫੈਤੇ ਨਿਰਭੋਇ ਵਸਾਨਾ ਜਿਸ ਤੇ ਵਜਾ ਤੇ ਸਮਾਜ ਸਮਾਨ ਬਸ ਮਾਏ ਲੈ ਬਸ ਗਡਾਏ ਤਾਂ ਗੋਬਿੰਦ ਨਾ ਕਹਿ ਨਾ ਜਾਏ ਬੂਝੇ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਕੇਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਭਰਦੀ ਠਾਕੁਰ ਕੇ ਸੇਵਕ ਨਿਰਮਰੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਉਪਰ ਪਾਲਣ ਹਰਾ ਸੇਵਕ ਕੀ ਰਾਖ ਨਿਰੰਕਾਰ
ਸੋ ਸੇਵਕ ਚਿਹਦਿਆਂ ਪ੍ਰਭ ਧਾਰੇ, ਨਾਨਕ ਸੋ ਸੇਵਕ ਸਤ ਸਤ ਸਮਾਰੇ। ਆਪਣੇ ਜਨ ਕਾ ਪਰਦਾ ਡਾਕੇ, ਆਪਣੇ ਸੇਵਕ ਕੀ ਸਰ ਪਰ ਰੱਖੇ, ਆਪਣੇ ਦਾਸ ਕੋ ਦੇਵ ਡਾਏ, ਆਪਣੇ ਸੇਵਕ ਨਾਮ ਜਪਾਏ, ਆਪਣੇ ਸੇਵਕ ਨਾਮ ਜਪਾਏ, ਆਪਣੇ ਸੇਵਕ ਕਿਆ ਪਦ ਰੱਖੇ, ਤਾਂ ਕੀ ਕਹਾਂ ਤੁਮੇ ਕੋਈ ਨਾ ਲੱਖ ਹੈ। ਪ੍ਰਭ ਕੇ ਸੇਵਕ ਹੁਕਣ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਜਿਸ ਪਗਟਾਏ। ਨੇਕੀ ਕੀਰੀ ਮੈਂ ਕਲ ਰੱਖੇ, ਭਸਮ ਕਰੇ ਲਸਕਰ ਕੋ ਲਾਖੇ, ਜਿਸ ਕਾ ਸਾਸਨ ਕਰਤੇ ਆਪ ਤਾ ਕੋ ਰੱਖ ਦੇ ਕਰ ਹੱਥ, ਮਾਨ ਯਤਨ ਕਰਤ ਬਾਬਾ, ਜਿਸ ਕੇ ਕਰਤ ਬਿਰਥ ਯਾਦ ਮਾਰਨ ਰੱਖੇ, ਔਰਨ ਕਵੈ ਸਰਬ ਜਿਆਂ ਕਾ ਰਾਖਾ ਸੋਏ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਬਲ ਕਬਿੜਾਰਨੀ, ਬਾਰੰਬਾਰ ਬਾਰ ਪ੍ਰਭ ਜਪੀਏ, ਪੀਏ ਮਰਤੇ ਮਨ ਤੰਤਰ ਪੀਏ। ਨਾਮ ਰਤਨ ਗੁਰੂ ਕਪਾਇ, ਤਿਸ ਕੇ ਸ਼ਬਦ ਨੇ ਦਿਸ਼ਟਾਇ, ਨਾਮ ਧਨ ਨਾਮ ਰੂਪ ਰੰਗ, ਨਾਮ ਸੁਗਰ ਨਾਮ ਕਸੰਗ, ਨਾਮ ਰਾਜ ਜੰਤਰ ਬਤਾਨੇ, ਮਨ ਧਨ ਨਾਮੇ ਨਾਮ ਸਮਾਨ। ਉਠਤ ਬੈਠੋ ਸੋ ਨਾਮ ਕਹੋ, ਨਾਮ ਜਨਕੇ ਸਤਿਕਾਮ ਬੋਲੋ, ਜਸ ਜੇ ਬਦਨ ਨਾ ਪ੍ਰਭੁ ਨੇ ਜਨ ਕੀ ਨੀ ਦਾਤ, ਕਰੇ ਭਗਤ ਆਤਮ ਕੇ ਜਾਏ, ਪ੍ਰਭੁ ਨੇ ਸੁਰੈ ਸਮਾਏ, ਜੋ ਹੋ ਆਵੋ ਸੋ ਜਾਣੇ, ਪ੍ਰਭੁ ਆਪਣੇ ਕਉ ਹੁਕਮ ਸਾਨੇ। ਤਿਸ ਕੇ ਮਹਿਮਾ ਗਣ ਬਖਾਨੋ, ਤਿਸ ਕਾ ਗੁਣ ਕੈ ਗੁਣ ਜਾਣੋ, ਵਾਠ ਪ੍ਰਭੁ ਸਹਿਜੂਰੇ ਕੌਣ ਅੰਗ ਸਜਨ ਪੂਰੈ, ਮਨ ਮੇਰੇ ਤਿਨ ਕੀ ਓੜ ਲੈ, ਮਨ ਧਨ ਆਪਣਾ ਤਿਨ ਜਾਂਦਾ, ਜਿਨ ਜਨ ਆਪਣਾ ਪ੍ਰਭੁ ਸਾਥਾ, ਸੁਜਨ ਸਰਬ ਤੋ ਕਾ ਦਾਤ, ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੇ ਦਰਸ ਪਾ ਮਿਟਾਵੈ, ਸਿਆਣ ਸਗਲੀ ਸਾੜ, ਤਿਸ ਜਣ ਕੀ ਤੂੰ ਸੇਵਾ ਲਾਗ, ਆਵਣ ਜਨ ਹੋਵੇ ਤੇਰਾ, ਨਾਨਕ ਤਿਸ ਜਣ ਕੇ ਪੂਜੋ ਸਤ ਪੈਰਾ ਸਲੋਕ, ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਵ ਅਸ਼ਟਪਦੀ। ਸਤਿਗੁਰ ਸਿੱਖੀ ਕਰ ਵਰਤਵਾਲ ਸੇਵਕੋ, ਗੁਰ ਸਦਾ ਦਿਆਲ ਸਿੱਖੀ, ਗੁਰਦੁਰਮਤ ਮਿਲੈ ਗੁਰਬਚਨੀ ਹਰ ਨਾਮ ਸਰੈ। ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਉਕਾਰਤੇ ਹਟੇ, ਸਤਿਗੁਰ ਸਿੱਖੋ ਨਾਮ ਤੰਦੇ, ਗੁਰ ਕਾ ਸੁਗੁੜ ਭਾਗੀ ਹੈ, ਸਤਿਗੁਰ ਸਿੱਖ ਕਲ ਪਲ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ, ਗੁਰ ਕੇ ਗ੍ਰਹਿ ਸਿੱਖ ਜੁਰੈ, ਗੁਰ ਕੀ ਆਗੇ ਮਨ ਮੈਂ ਸਹਿ, ਆਪਸ ਕੋ ਕਰ ਕਥਨ ਜਨਾਵੇ, ਹਰ ਹਰ ਨਾਮ ਦੇ ਸਤਿ ਆਵੇ, ਮਨ ਵਿੱਚ ਸਤਿਗੁਰ ਕੇ ਪਾਤਿ ਸੇਵਕੇ ਕਾਰਜ ਰਾਤ, ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਪ੍ਰਾਪਤ ਸਵਾਮੀ, ਆਪਣੀ ਕਿਰਪਾ ਸੇ ਆਪ ਕਰੇ, ਨਾਨਕ ਸੋ ਸੇਵਾ ਗੁਰ ਕੀ ਮਤਲਬ, ਸੇਵਾ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਾ ਜਾਨ, ਸੋ ਸਤਿਗੁਰ ਜਿਸ ਹਿਰਦੇ ਹਰ ਨਾਵਣ ਕਬਾਰ, ਗੁਰ ਕੋ ਬਲ ਜਾਵ ਸਰਨ ਧਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਣ ਜਣ ਮੈਂ ਪਾਰ ਵੇਖ, ਆਪਣੇ ਕੁਛ ਭਰਮ ਸਹਿ ਸਿਆਣ ਲੈ ਨਾ ਜਾਈ, ਨਾਨਕ ਐਸਾ ਗੁਰੂ ਰਫਾਗੀ ਪਾਈ, ਸਫਲ ਦਰਸ਼ਨ ਵੇਖਤ ਪੁਣੀਤ, ਪਰਸਤ ਚਰਨ ਕਤ ਨਿਰਮਰੀਤ, ਭੇਟ ਸੰਗਰਾਮ ਆਵੇ ਪਰਾਭਰਮ ਕੀ ਦਰਗੇ ਗਵੈ, ਸੁਣ ਕਰ ਵਚਨ ਕਰਨੇ ਅਖਾਨੇ, ਮਨ ਸੰਤੋਖ ਆਤਮ ਧਿਆਨੇ, ਪੂਰਾ ਗੁਰ ਆਖਿਓ ਜਾਖਾ, ਮੰਤਰ ਅੰਮ੍ਰਿਤ ਦਿਸ਼ ਵੇਖਿਆ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲੈ ਮਿਲਾਏ, ਜਿਹ ਵਾਹੇ ਕੁਸਤਾ ਧਨੇਕ ਸਤਿਪੁਰਖ ਪੂਰਨ ਵਵੇ, ਕਾਹੂ ਬੋਲ ਨਾ ਪਾਜੂ ਪ੍ਰਾਣੀ ਅਖਮ ਗੋਚਰ ਪ੍ਰਣ ਰਵਾਣੀ, ਨਿਰਹਾਰ ਨਿਰਵੈਰ ਸੁਖਦਾਏ, ਤਾਂ ਕੀ ਕੀਮਤ ਕਿਨੇ ਨ ਪਾਏ, ਅਨੁ ਭਗਤ ਬੰਦਾ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤਬਲ ਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹ ਹਰਸ ਪਾਵੇ ਜਨ ਕੋ ਅੰਮ੍ਰਿਤ ਵੇ ਅੰਮ੍ਰਿਤ ਸੋ, ਇਸ ਪੁਰਖਾ ਨਾ ਇੱਕ ਦੇਵੀ ਨਾਲ ਜਾ ਕੇ ਮਨ ਭਗਤੇ ਗੁਰਦਾਸ, ਆਠ ਪੈਰ ਹਰ ਕਰਨਾਮ ਲਈ ਸੱਚ ਉਪਦੇਸ਼ ਕੋ ਦੇ, ਮੋਹ ਮਾਇਆ ਕੇ ਸੰਗ ਨਾ ਲੈ, ਮਨ ਮੈਂ ਰੱਖੇ ਹਰ ਹਰੇ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖਦਾ ਤੇ ਨਾਸੇ, ਤਬ ਤੁਮਾਏ ਠੰਡ ਵਰਤਾਏ, ਨਿਫਿਆ ਦੁਗਣਾ ਠੇ ਫਾਏ, ਜਨਮ ਮਰਨ ਕ ਮਿਟਣ ਦੇ ਸੇ ਸਾਧੂ ਕੇ ਪੂਰਨ ਉਪਦੇਸ਼ ਭਉ ਚੁੱਕਾ ਨਿਰਭਉ ਵਸੈ, ਸਗਲ ਵਿਆਸ ਮੰਦ ਖੈ ਨਸੈ, ਜਿਸ ਕਾ ਸਾਧਨ ਕਿਰਪਾ ਤਾਰੀ, ਸਾਧ ਸੰਗ ਜਬ ਨਾਮ ਮੁਰਾਰੀ, ਤਿਤ ਪਾਏ ਚੁੱਕੇ ਭਰਮ ਗਮ ਸੁਣ, ਨਾਨਕ ਹਰ ਹਰ ਜਸ ਸਰਣ, ਨਿਰਗੁਣ ਆਪ ਸਰਗੁਣ ਪਿਓ, ਇਕਲਾ ਧਾਰ ਜਿਨ ਸਗਲੀ ਮੋਏ, ਆਪਣੇ ਦਰ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾ ਨਾਈ ਕੋਏ, ਸਨ ਨਿਰੰਤਰ ਖੋ ਸਭ, ਓਤ ਬੋਧ ਰਵੈ ਰੂਪ ਰੰਗ, ਭੈ ਪ੍ਰਕਾਸ਼ ਸਾਧ ਗੇ ਸੰਗ ਰਚ ਰਤਨ, ਆਪਣੀ ਕਲਤਾਰੀ ਅਨਕਬਾਰ, ਨਾਨਕ ਬਲਹਾਰੀ ਸਲੋਕ, ਸਾਧ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ, ਹਰ ਹਰ ਨਾਮ ਕਮਾ ਮਨਾ, ਨਾਨਕ ਦੰਸਾਰ ਅਸ਼ਵੇ ਸੰਤ ਨਾ ਮਿਲ ਕੁਲ ਵਿਚਾਰੀ, ਸਿਮਨਾਮ ਧਾਰ ਰੂਪਾ ਸਮੇਤ ਵਿਸਾਰ, ਚਰਨ ਕਰ ਧਾਰ ਕਾਰਣ ਕਾਰਨ ਸੁਭਰ ਸਮਰੱਥ, ਦ੍ਰਿੜ ਕਰ ਗਹੁ ਨਾਮ ਹਰ ਵਾਥੇ, ਤਨ ਸੰਜੋ ਭਗਵਾਨ ਸਮਝਣਾ ਕਰਨੇ ਮਿਲ ਮਨ ਤੇ, ਕਾਸ ਰੱਖ ਮਨ ਮਾਇ ਸਰਵ ਰੋਗ ਨਾਨਕ ਮਿਲ ਜਾਏ, ਜਿਸ ਤਨ ਕੋ ਚਾਰ ਕੁੰਡਾਵੈ, ਸੋ ਤਨ ਹਰ ਸੇਵਾ ਤੇ ਪਾਵੈ, ਜਿਸ ਕੁਣਤ ਪਾਤਸ਼ਾਹ ਮੀ, ਸੋ ਸੁਖ ਸਾਧੂ ਸੰਗ ਕਰੇ, ਜਿਸ ਉਬਾ ਕੋ ਕਰ ਭਲੀ ਕਰਨੀ, ਸਾਸੋ ਜਰ ਕੀ ਸ਼ਰਣੀ, ਅਨਕ ਪਾਵੀ ਰੋਗ ਨਾ ਜਾਏ, ਰੋਗ ਮੁੰਡੇ ਹਰ ਕਦਲਾਏ, ਸਰਨ ਧਾਨ ਮੈਂ ਹਰ ਨਾਮ ਨਿਧਾਨ, ਜਪ ਨਾਮ ਦਰਗੇ ਪ੍ਰਵਾਨ, ਮਨ ਪ੍ਰਬੁੱਧ ਹਰ ਕੇ ਨਾਚ ਦਾ ਦਿਸਤਾ ਉਤੇ ਆ ਬੈਠਾ ਹੈ।
ਤਾਕੂ ਵਿਘਨ ਲਾਗੇ ਕੋਈ ਜਾ ਕਰ ਦੇ ਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਵ ਸਿਮਰ ਸਿਮਰ ਸਦਾ ਸੁਖ ਭਾਵ ਭਵਨ ਸੇ ਪੂਰਨ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕੋ ਨਾਮ ਘਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋਕਾ ਚੋਕਾ ਚਾਵ ਅਗੁਣ ਮੁਟੇ ਪ੍ਰਭ ਸੇ ਵਿਆਪਤ ਅਕਸ਼ਣ ਗੁਰਦੇਵ ਯੋ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਬਾਣ ਹਰ ਅੰਕ ਪਾਵਣ ਸੁਟਣ ਆਰੇ ਸਿਮਰ ਸਾਧ ਵੇ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਬੰਚਨ ਨਾਮ ਕੁਲ ਪਾਏ ਸੰਗ ਨ ਚਾਲ ਸਤਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੇਤ ਕਰੂੰ ਵਰਮੰਤਾ ਇੰਤੇ ਕਉ ਤੁਨ ਕੌਣ ਸੁਨਾਥਾ ਰਾਜ ਨੂੰ ਮੈਂ ਵਿਸਤਾਰ ਇੰਤੇ ਕਉ ਕੌਣ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਪਸਾਰੀ ਜਿਨ ਦੇਤ ਸੁਜਨ ਵਿਕਰਨਾ ਨਾਮ ਵਿਸਾਰ ਨਾਮ ਪਸਦਾਨ ਗੁਰ ਕੀ ਮਤੁ ਲੈ ਆਣੇ ਭਗਤ ਬਿਨਾਂ ਬੋ ਡੂਬੇ ਸਿਆਣੇ ਹਰ ਕੀ ਬਾਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੇ ਚਰਨ ਕਮਲ ਰਾਖੋ ਮਨ ਮਾ

ਹੋ ਚੰਦ ਵਸੈ ਸੁਖਨਾਮ ਸਾਧ ਗ੍ਰਹਿ ਸਰਨਾਮ ਸੰਭਾਲ ਸਾਧ ਸਿਆਣਮ ਸਗਲੀ ਮਨ ਸਾਧ ਸੰਗ ਭਾਵੇਂ ਸਚ ਧਣਾ ਹਰ ਪੂੰਜੀ ਸੰਜ ਕਰੋ ਬਿਹਾਰੀਆਂ ਸੁਖ ਦਰ ਕਹਿ ਜੈਕਾਰ ਸਰਨ ਨਿਰੰਤਰ ਏਕੋ ਤੈ ਕੋ ਨਾਨਕ ਜਾ ਕੇ ਮਸਤਕ ਲੈ ਏਕੋ ਜਾ ਵੇਖੋ ਸਾਲਾ ਇੱਕ ਸਿਮਰੇ ਘੁੰਮਣ ਜਾ ਕਿਸ ਕੇ ਗੁਣ ਗਾਵ ਅਨੰਤ ਮਨ ਧਨ ਜਾ ਵੇਖ ਭਗਵੰਤ ਏਕੋ ਏਕ ਕਰਿਆ ਪੂਰਨ ਪੂਰਾ ਪ੍ਰਭ।

ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸ ਪਦ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਉ ਹਰ ਨਾਮ ਸਾਧਨਾ ਕੀ ਮੰਗੋ ਤੂਰ ਪਾਰ ਪਰਮੇਸ਼ਰ ਦਾ ਪੂਰ ਸਦਾ ਸਾਹਿਬ ਪ੍ਰਭ ਕੇ ਗੁਣ ਗਾਓ ਸਾਧ ਸਾਸ ਪ੍ਰਭ ਤੁਮੇ ਦਿਆ ਚਰਨ ਕਮ ਸੋ ਲਾ ਕੇ ਪ੍ਰੀਤ ਭਗਤ ਗੁਰੂਆਂ ਪ੍ਰਭ ਕੀ ਨਿਤਨੀ ਤੇ ਕੋਟੇ ਕੋ ਉਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦੁਸ਼ਮਾਨ ਸੁਖੋਏ ਅਰਸ ਪਾਵ ਬਿਰਲਾ ਖੋਏ ਜਿਨ ਚੱਕ ਕੈਸੇ ਜੰਤਰ ਨੇ ਪੂਰਨ ਪੁਰਖ ਨੇ ਢੋਲਾ ਨੇ ਸੁਭਰ ਭਰੇ ਪ੍ਰੇਮ ਸਰਾ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਨਾਮ ਸਭ ਤਿਆਗ ਅੰਤਰ ਪ੍ਰਕਾਸ਼ ਸੰਦ ਨੇ ਰਾਗੁਟ ਫਾਗੀ ਜੇ ਪ੍ਰਭ ਹੋਏ ਪ੍ਰਭ ਸੋਏ ਨਾਨਕ ਨਾਮ ਤੇ ਸੁਖੋਏ ਸੇਵਕ ਮਨਸਾ ਪੂਰੀ ਭਏ ਸਤਿਗੁਰ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਹੋਇਆ ਦਿਆਲ ਸੇਵਕ ਨੂੰ ਸਦਨ ਹਾਲ ਬੰਧਨ ਕਾਰਨ ਮੁਕਤਨ ਪਾਇਆ ਜਨਮ ਮਰਨ ਦੁੱਖ ਕਰੂੰ ਗਏ ਇਛਪੁਨੀ ਸਰਦਾ ਸਾਹਿਬ ਪੂਰੀ ਰਵ ਰਿਹਾ ਸਤਸੰਗ ਜੁਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੇ ਘਰ ਨਾ ਪਾਨੇ ਸੁੱਖ ਵਿਸਰੇ ਕੀਆ ਜਾਣੇ ਸੁੱਖ ਵਿਸਰਨ ਸਭ ਕੀਤੀ ਜਾ ਸੁੱਖ ਵਿਸਰੇ ਜੇ ਜੀਵਨ ਜੀ ਆ ਸੁੱਖ ਵਿਸਰੇ ਕਣ ਮਰਾਖੇ ਗੁਰਪ੍ਰਸਾਦ ਕਬਿਰ ਲਾਖੇ ਸੁੱਖ ਵਿਸਰੇ ਵਿਗਤੇ ਕੱਢ ਜਨਮ ਜਨਮ ਕੱਟ ਉੱਠਾ ਕੱਢ ਗੁਰਪੁਰੇ ਤਾਤੇ ਬੁਝਾਏ ਆ ਪ੍ਰਭ ਆਪਣਾ ਨਾਮ ਦਿੰਦਾ ਸਾਜਨ ਸੰਤ ਕਰੋ ਏ ਕਾਮ ਆ ਅੰਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਭਾਵ ਆਪ ਜਪ ਹਰ ਨਾਮ ਸਿਫਾ ਭਗਤ ਪਾਏ ਤਰੇ ਸੰਸਾਰ ਬਿਨ ਭਗਤੀ ਧਨੁ ਸੇਸ਼ਾਰ ਸਰਵ ਕਲਿਆਣ ਸੁਖਨੰਦ ਨਾਮ ਬੁੱਢੇ ਜਾਤ ਪਾਏ ਸਰਾਮ ਸਗਲ ਦੂਖ ਆਤਨਾਸ ਨਾਮ ਨਾਮ ਜਪੋ ਗੁੰਦਾਸ ਉਪਜੀ ਪ੍ਰੀਤ ਪ੍ਰਮਲਾ ਚਾਉ ਮੰਤਨ ਅੰਤਰੇ ਸੁਭਾਵ ਨੇਤਰੋ ਵੇਗ ਦਰ ਸੁਖਾਏ ਮਨ ਭਗਤੇ ਸਾਹ ਚੰਨ ਤੋਏ ਭਗਤ ਨਾ ਕੇ ਮੰਤਨ ਰੰਗ ਬਿਰਲਾ ਕੋ ਭਾਵੇ ਸੰਗ ਏਕ ਵਸਦੀ ਜੇ ਕਰਮਾਇਆ ਗੁਰਪ੍ਰਸਾਦ ਨਾਮ ਜਪਲੈ ਤਾਂ ਕਿ ਉਮਾ ਕਹਿ ਨਾ ਜਾ ਨਾਨਕ ਸਰਬ ਸਮਾਏ ਪ੍ਰਭਕਸ਼ਨ ਦੀਨ ਦਿਆਲ ਭਗਤ ਸੰਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕੜਾ ਕਰ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਨਾ ਕੇ ਪ੍ਰਾਣ ਧਾਰ ਜੋ ਜੁਦ ਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਯਾਰ ਨੀਚਾ ਜਾ ਨਾਨਕ ਤੁਮਰੀ ਸ਼ਰਨ ਪ੍ਰਭ ਭਗਵਾਨ ਸਰਵ ਬੈਕੁੰਠ ਮੁਕਤ ਮੁਕ ਪਾਏ ਨਮ ਕਰਕੇ ਗੁਣ ਗਾਏ ਅਨੰਗ ਰਾਜ ਭੋਗਣਿਆ ਹਰ ਕੇ ਨਾਮ ਕਥਾ ਹੁਣ ਪਾਏ ਆ ਪੋ ਭਜਨ ਕਾ ਪ੍ਰਸੰਗੀ ਦਰਸਨ ਜਪਤੀ ਹਾਰ ਅਨੀਤ ਭਲੀ ਸੁਕਰਣੀ ਸੁਭਾ ਤਨ ਮੰਦਿਰ ਦੇ ਵਸੇ ਪੂਰਨ ਗੁਰਮਨ ਸਾਹ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰਕਾਰ ਸੁਨ ਸਮਾਧੀ ਆਪ ਆਪਣ ਕੀ ਆ ਨਾਨਕ ਆਪੇ ਹੀ ਫਿਰ ਜਾ ਪਸਪਤੀ ਜਬ ਆਕਾਰ ਖਿਨੇ ਦੁਸ਼ਟੇਤਾ ਪਾਪ ਹੁਣ ਤਬ ਕਹਿਤੇ ਹੋ ਤਾ ਜਬ ਧਾਰੀ ਆਪਣ ਸੁਨ ਸੰਭਾਤਾ ਬੈਰ ਬਲੋਕੇ ਸੰਕਮਾਦ ਜਬ ਇਸ ਕਾ ਬਲਨ ਸੇ ਨਾ ਜਾਵਤੇ ਤਾ ਹਰ ਸਭ ਕੁੱਖ ਸੇ ਵਿਆਪ ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਕਾਤ ਹੋਦ ਪਰਮ ਆਪਣ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰਨ ਦੂਜਾ ਜਾਵਤ ਪ੍ਰਭ ਜਾ ਹੋਤ ਪ੍ਰਭ ਕੇਵਲ ਤਣੀ ਤਾ ਬੰਦ ਮੁਕਤ ਕੋ ਕਿਸ ਕੋ ਗਣੇ ਜਾਵੇ ਕਰ ਮੈਂ ਪਾਰ ਤਰ ਨਿਰਖ ਸਿਰੁ ਕੋ ਕਣ ਉਤਾਰ ਜਾ ਨਿਰਗੁਣ ਪ੍ਰਸਾਦ ਸੁਭਾਏ ਤਾ ਸਿਵ ਸਕਤ ਕਹੋ ਕਿਠਾਏ ਜਾਵੇ ਆਪੇ ਆਪ ਆਪਣੀ ਜੋ ਧਰੇ ਤਾ ਕੌਣ ਨਿਰਲ ਕੌਣ ਕਤ ਡਰੇ ਆਪਣਾ ਚਲਤਾ ਕਰਨ ਯਾਰ ਨਾਨਕ ਠਾਕਰ ਭਾਰ ਅਵਨਾ ਸੇ ਸੁਖ ਆਪਣੇ ਆਸਨ ਤਾ ਜਨਮ ਮਰਨ ਕੋ ਕਾ ਵਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਇਆ ਤਬ ਜਮ ਕੀ ਤਰਾਸ ਕਹੋ ਕਿ ਸੋਇਆ ਜਾ ਬਕ ਅਵਗਤ ਕੋ ਚਰ ਪ੍ਰਾਵੇਖਾ ਤਬ ਚਿਤਰ ਗੁਪਤ ਕਿਸ ਬੁੱਤ ਲੇਖਾ ਜਬ ਨਾਥ ਨਿਰੰਜਨ ਕੋ ਚਿਰ ਕਰਦੇ ਤਬ ਕੌਣ ਛੁਟੇ ਕੁਣ ਬੰਧਨ ਮੰਨਦੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਬਿਨ ਮੈਲ ਕਹੋ ਕਹਿ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕਣੋ ਬੁਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛੜ ਛਲਗਤ ਕਹੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂਕ ਅੰਤਰ ਉਤਾਰ ਕਰਨ ਕਰਾਵਣ ਕਰਨੇ ਹਾਰ ਨਾਨ ਕਰਤੇ ਕਰੇ ਸੁਮਾਰ ਜਾਵ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾ ਮਿੱਤਰ ਸੁਦਵਾਏ ਜਾ ਸਰਵ ਕਲਾ ਪੇ ਪ੍ਰਵੀਨ ਤੈ ਵਿਅਕਤੇ ਕਾਂ ਕੋ ਚੀ ਨੇ ਜਾਵ ਆਪਣੇ ਆਪ ਆਪ ਆਪ ਉਤਾਰੇ ਤੋ ਸਗਨ ਸਗਨ ਕਾਂ ਵਿਸਾਰ ਜੈ ਆਪਣੋ ਉੱਚ ਆਪਣੇ ਆਪਣੇ ਰਾਹ ਤੈ ਕਣ ਠਾਕੁਰ ਕੁਣ ਕਹੀਏ ਚੇਰਾ ਬਿਸਮਣ ਬਿਸਮਰੈ ਬਿਸਮਾਰ ਨਾਨਕ ਆਪਣੀ ਗਾਜਾ ਨੂੰ ਆਪ ਜੈ ਛਲੈ ਛੇ ਭੇ ਸਮਾਵੈ ਕਿਸੇ ਵਿਆਪ ਸਮਾਏ ਆਪਸ ਕੋ ਆਪੈ ਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਕੇ ਭਗਵੰਤਾ ਤੈ ਕੌਣ ਅਚਿੰਤ ਕੁਛ ਲੈ ਕੇ ਚਿੰਤ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੁਣ ਸੁਣੇ ਹਾਰਾ ਬਹੁ ਬੇਅੰਤ ਤੇ ਉੱਚਾ ਨਾਨਕ ਆਪਸ ਕੋ ਆਪੇ ਉੱਚਾ ਜਾ ਪ੍ਰਚੋ ਪ੍ਰਪੰਚਕਾਰ ਤੈ ਗੁਣ ਮੈਂ ਕਿਨੋ ਵਿਸਤਾਰ ਪਾਪ ਹੁੰਦਾ ਭਈ ਕਾਵਤ ਕੋ ਨਰ ਕੋ ਸੁਰ ਪੁੰਚਾਓ ਤੇ ਆਲ ਜਾਲ ਮਾਇਆ ਜੰਜਾਲ ਹੁਮ ਮੋਹ ਭਰਮ ਵਪਾਰ ਦੁਖ ਸੁਖ ਮਨ ਅਪਮਾਨ ਕੁਰ ਕਰਕੇ ਉਹ ਖਿਆ ਨੇ ਆਪਣ ਖੇਲ ਆਪ ਕਰਦੇ ਕਹਿ ਖੇਲ ਸੰਕੋਚੇ ਤਾਂ ਨਾਨਕ ਕਹਿ ਜਾਓ ਫਕਤ ਆਪ ਜੈ ਬਸਰੇ ਪਾਸ ਸਰ ਸੰਤ ਪ੍ਰਤਾਪ

ਨਾਨਕੇ ਕੋ ਵਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਤੀ ਆਪ ਕਥੇ ਆਪ ਸੁਣੇ ਹਾਰਿਆ ਪੇਗਾ ਵਿਸਤਾਰ ਜਾਤੀ ਸੁਭਾਵ ਤਰਸੇ ਸੁਭਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕੁਛ ਹੋਏ ਆਪਣ ਸੁ ਸਭ ਜਗਤ ਫਰਾਏ ਜਾਕੂ ਪ੍ਰਭ ਜੀ ਆਪ ਜਾਏ ਸਤਨਾਮ ਸੋਈ ਨ ਪਾਏ ਸੋ ਸੁੰਦਰ ਸੀ ਤਤ ਖਾਵੇ ਤਾਂ ਨਾਨਕ ਸਭ ਖਿਸ਼ਕ ਜੇ ਤਾਂ ਜੀ ਅੰਦਰ ਸਭ ਤਾਂ ਕੇ ਆ ਦੀਨ ਦਿਆਲ ਨਾਥ ਕੁਨਾਦ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੋਹ ਸਿਮਰ ਸਾਰੇ ਤੇ ਸਵਰ ਕਉ ਜਾਏ ਸਭ ਸ੍ਰੀ ਅਕਨੰਜਨ ਰਾਏ ਜੀ ਕੀ ਯੁਗ ਜਾ ਕੇ ਸਵਾ ਅੰਤਰ ਬਾਹਰ ਜਾਨੋ ਸਾਧ ਗੁਣਿਧਾਨ ਬੇਅੰਤ ਵਾਰ ਨਾਨਕ ਦਾਸ ਦਾ ਵਿਲਹਾਰ ਪੂਰਨ ਪੂਰੇ ਦਿਆਲ ਸਭ ਉਪਰ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਵੇ ਆਪ ਪਰਤਪਾਲੇ ਜੀਣ ਬਭਾਤ ਜੋ ਜੁਰ ਜਿਸ ਤਿਸ ਦਿਆ ਜਿਸ ਮਾਤ ਤੁਸੀਂ ਲੈ ਮਿਲਾਏ ਭਗਤ ਕਰਿਆ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨ ਆਰ ਨਾਨਕ ਜਾਣੇ ਜਨ ਲੱਗ ਰਹੇ ਕਿ ਨਾ ਤਿਸ ਕੀ ਆਸਨ ਵਿਥੇ ਆਏ ਸੇਵਕੋ ਸੇਵਾ ਆਪਣੇ ਹੁਕਮ ਬੁਝ ਪਰਮ ਪਦਵਾਏ ਸੇ ਵਰਣ ਵਿਚਾਰ ਜਾ ਕੇ ਮਨ ਸਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੂਜੇ ਕਰ ਕੋਈ ਪੈਰ ਇਹ ਲੋਕ ਸੁਖੇ ਪ੍ਰਲੋਕ ਸੁਹੇਲੇ ਨਾਨਕ ਹਰ ਪਵਾਪੇ ਮੇਲੇ ਸਾਧ ਸੰਗਲ ਗੁਰੂ ਆਨੰਦ ਗੁਣ ਗਾ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਦਹਾਰ ਅੰਮ੍ਰਿਤ ਵਚਨ ਕਰੇ ਅਲ ਕੇ ਗੁਣ ਗਾ ਪ੍ਰਾਂਤਰਣ ਕਾ ਸੁਆਵ ਆਠ ਪਰ ਪਰ ਵੇਖੋ ਨਿਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਸੁਣ ਉਪਦੇਸ਼ ਹਿਰਦੇ ਵਸਾਓ ਮਨ ਸੇ ਨਾਲ ਖੁਲਵਾ ਹਲ ਪਰ ਦੁਲੇ ਸੁਆ ਰਾਮ ਨੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਰੱਖਿਆ ਮਨ ਤਾਂ ਨਾਮ ਜੋ ਭੋਲੇ ਬੁਲਾਏ ਦੁੱਖ ਦਰਦ ਮੰਦ ਹੋ ਜਾਏ ਸੱਚ ਵਪਾਰ ਕਰੋ ਵਪਾਰੀ ਦਰ ਗਹਿਣੇ ਵੇਖੇ ਤੁਮਾਰੀ ਏਕਾ ਟੇਕ ਰਖਮਣ ਮਾਏ ਨਾਨਕ ਬੋਰਨ ਆਵੇ ਜਾਏ ਤੇ ਦੂਰ ਕਾਂ ਕੁਦਾ ਵੀਰ ਰੱਖਣ ਹਰ ਤੈ ਨਿਰਭਉ ਜਪੈ ਸਗਲ ਭੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੇ ਤਿਸ ਨਾਏ ਦੁੱਖ ਨਾਮ ਜੋ ਮਨ ਹੋ ਸੋਖ ਚਿੰਤਾ ਜਾਏ ਮਿਠੇ ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ ਸਿਰੇ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੇ ਅਮਰ ਜਾ ਕੇ ਦ੍ਰਿਸ਼ਟਾ ਦਰਸ਼ਨ ਪੇਖ ਦ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰੂ ਧਨ ਸੇਵਾ ਸੇਵ ਪੁਰਾਣ ਅੰਤਰ ਜਾਮੀ ਫਲ ਖੁਰਦਾਨ ਜਿਸ ਮਨ

ਨਾਨਕ ਮਨ ਪ੍ਰਗਾ ਸਰਸਬਦ ਸੰਤ ਸੰਗ ਪ੍ਰਭਾ ਮਿਠਾ ਨਾਮ ਪ੍ਰਭੁ ਕਾ ਲਾਗਾ ਮਿੱਠਾ ਸੰਗ ਸਮਗਰੀ ਕਸਕਟ ਮਾਇਨ ਕਰੰਗ ਨਾਨੰਦ ਦਿਸਾਇ ਨਾਉਣ ਦਮ ਪ੍ਰਭੁ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਧਨ ਤੈਣ ਹਤੈ ਨਾਦ ਕਹਿਣਾ ਚਾਹ ਅਚਰ ਸਮਾਧ ਸਿੰਧ ਦੇਖੇ ਸੇ ਆਪ ਦਿਖਾਏ ਨਾਨਕ ਜੀਆਂ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘੜ ਘੜ ਵਿਆਹ ਰਹਿ ਭਗਵਾਨ ਧਰਨਮੈ ਆਕਾਸ਼ ਪਿਆ ਸਰਵ ਲੋਕ ਪੂਰਨ ਪ੍ਰਤਪਾਲ ਬਣ ਤੁਨ ਪਰ ਬਤਾਇਆ ਪਾਰਮ ਜੈ ਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰ ਤਰਮਾਏ ਚਾਰ ਪੁਣ ਦੇ ਸਮਾਜ ਤਿਸਤੇ ਭਿ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਖੋਬਾ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਰ ਸਿਰ ਸੁਰ ਨੁਖ ਤਰਮਾਏ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬੂ ਡੋਲੇ ਸਰਵ ਕਲਾ ਕਰਕੇ ਲਿਖੇ ਮੋਲ ਨਾ ਪਾਈ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋਤ ਹਾਰਿਓ ਸਵਾਮੀ ਜੋਤ ਬੋਧ ਗੁਰੂ ਪ੍ਰਸਾਦ ਪ੍ਰਮੁਖਾ ਨਾਸ ਨਾਨਕ ਤਿਨ ਮੈਂ ਵਿਸਾਸ ਸਮਝਣਾ ਕਪੇ ਖੰਸਾ ਬ੍ਰਹਮ ਸਮਝਣਾ ਕਿ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਬੁਸ ਵਚਨ ਸਰਬ ਵਿਆਪੀ ਰਾਮ ਸੰਗਰਚਨ ਜਿੰਚਾ ਤਾ ਤਿਸ ਕੇਰਾ ਸਤ ਭਜਨ ਸਾਧੂ ਸਭ ਸਕ ਹੈ ਜੋ ਜੋ ਇਸੋ ਇਸ ਕੁਮਾਨੇ ਕਰਨ ਕਰਾਵਣ ਹਰ ਭਵਜਨ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇ ਸਮੋਏ ਆਪ ਸਤ ਕੀਆ ਸਭ ਸਾਥ ਹੈ ਤਿਸ ਪ੍ਰਭ ਤੇ ਸਗਲੀ ਤੋਂ ਬਾਅਦ ਤਿਸ ਭਾਵ ਤੇ ਕਰੇ ਵਿਸਥਾਰ ਤਿਸ ਭਾਵ ਤਾ ਹੈ ਕੰਕਾਰ ਅਣਕ ਲਾਲ ਖਿਨ ਜਾਏ ਜਿਸ ਭਾਵ ਤੇ ਲੈ ਮਿਲਾਏ ਕਮਨ ਕੁਟਕਮ ਕਹੀਏ ਦੂਰ ਆਪੇ ਆਪ ਆ ਭਰਪੂਰ ਅੰਤਰ ਕੱਚ ਸਾਹਿਬ ਜਨਾਏ ਨਾਨਕ ਜੀ ਨੇ ਆਪ ਹੋਜਾਏ ਸਰਭੂਤਿਆਂ ਵਰਤਾਰਾ ਸਰਮਨੈਣ ਭੇਖਣਾਰਾ ਸਗਲ ਸਮੱਗਰੀ ਜਾਕਾ ਤਣਾ ਆਪਣ ਜਾ ਸਿਆ ਵੀ ਸੁਣਾ ਜਾਣੀ ਖੇਲ ਬਣਾ ਕੇ ਅਕਾਰੀ ਕੀ ਨੀ ਮਾਏ ਸਭ ਕੇਮਾ ਦੇ ਲਿਪਤ ਹੋ ਰਹਿ ਜੋ ਕੁਛ ਕਹਿਣਾ ਸੁਆਪੇ ਗਏ ਅੱਗੇ ਆਵੇ ਅੱਗੇ ਜਾਏ ਨਾਨਕ ਦਾ ਪਾਵੇ ਤਾਂ ਲੈ ਸਮਾਜ ਤੇ ਹੋਏ ਸੁਣਾਏ ਬੁਰਾ ਹੋ ਰਿਹਾ ਕਹੋ ਕਣੇ ਕੁਛ ਕਰ ਆ ਭਲਾ ਕਰ ਤੂੰ ਤਾਂ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਦਾ ਜੋ ਤੋ ਤੇ ਆਪ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਦੀ ਪਾਏ ਤਿਸ ਕਾ ਕੀ ਆ ਸਾਂ ਪਰਵਾ ਗੁਰ ਪ੍ਰਸਾਦ ਨਾਨਕੇ ਜਾਨ ਜੋ ਜਨ ਦੀ ਸਦਾ ਸੁਖੋਆ ਮਿਲਾਏ ਲੈ ਭਰਾ ਸੋਇਆ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸ੍ਰੀ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਜ ਜਣਿਆ ਉਹਨੂੰ ਕਹਿ ਸੁਭਾਵ ਜਨ ਕੇ ਸੰਗਤ ਦੇ ਆਵੇ ਨਾ

ਏਕ ਨਾਮ ਮਨ ਮਾਇ ਸੁਮਾਣੀ ਦੁਖ ਰੋਗਣ ਸੇ ਭੈ ਪਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਉੱਚ ਤਾ ਕੀ ਸੋ ਬਾਵਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਦੁਖ ਰੋਗਣ ਸੇ ਭੈ ਪਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਉੱਚ ਤਾ ਕੀ ਸੋ ਬਾਵਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਆ ਕੀ।

Te iré por el sorbo.

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਵੰਦਨ ਕਵਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੁਖ ਹਟਲ ਗੁਰੂ ਸੇਵਿਆ ਅਹਨ ਸਹਿ ਸੁਭਾਏ ਦਰਸ਼ਨ

ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵਡਭਾਗੀ ਮਣੇ ਪਿਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਣੇ ਪਿਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰੂ ਕੈ ਬਲਿਹਾਰ ਆਗੈ

jatuh.

child, Sheffield.

Flip, flip, flip, flip.

Who hurt?

ਵਿੱਚ ਹੋ ਮੈਂ ਭਰਮ ਨਾ ਜਾਈ ਵਿੱਚ ਹੋ ਮੈਂ ਭਰਮ ਨਾ ਜਾਈ ਇਹ ਸਤਿਗੁਰ ਮਿਲੇ

快快快快快快

Thank you.

बदली

मनलीना हर

Bye.

Thank you.

Yeah.

0: ਕੀ ਅਨਹਦ ਵਜਿਆ, ਵਡਭਾ ਕੀ ਅਨਹਦ ਵਜਿਆ,
1: ਪੰਚੇ ਸ਼ਬਦ ਵਜੇ ਮਤ ਗੁਰਮਤ।

ਦੇਖਿਆ ਮੂਲ ਰਾਮ ਸਭ ਦੇ ਗੁਰਸ਼ਬਦੀ ਗੋਬਿੰਦ ਗੱਜਿਆ ਗੁਰਸ਼ਬਦੀ ਗੋਬਿੰਦ ਗੱਜਿਆ ਗੁਰਸ਼ਬਦੀ ਗੋਬਿੰਦ

ਕਿਸ਼ਨ ਬਿਸ਼ਨ ਕਬੂ ਨਹਿ ਧਿਆਉ ਮੈਂ ਨਾ ਗਣੇਸ਼ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬੂ ਨਹਿ ਧਿਆਉ ਕਾਨ ਸੁਣੇ ਪਹਿਚਾਣ।

ਸੂਤ ਸੀਤਲਾ ਧਾਵੈ, ਖਰ ਬਾਹਨ ਉਹ ਠਾਰ ਉਡਾਵੈ। ਸ਼ਿਵ ਸ਼ਿਵ ਕਰਤੇ

ਪੂਜਾ ਕਰੇ ਨਰਸੇ ਨਾਰ ਹੋਏ ਉਤਰੇ ਤੂੰ ਕਹੀ ਅਤਹੀ ਆਦ ਭਵਾਨੀ ਮੁਕਤ ਕੀ ਪਰੀਆ ਖਾਂ ਛਬਾਨੀ ਗੁਰਮਤ ਰਾਮ ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਹੋ ਕਹਿ ਹਾਂ ਤਾਂ

सबे मुए हैं, केते कृष्ण पे हैं, अंत सबे गए हैं, हम तो एक रमई।

ਕਰਨਈਆ ਲੈ ਹੂੰ ਆਨ ਦੇਵ ਬਦਲਾ ਬਨ ਦੇ ਹੂੰ ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੇ ਬਲਦ ਚੜੈ ਡੋਰੂ ਟਮਗਾਵੇ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਨਮਸਕਾਰ ਤਿਸੀ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਨਮਸਕਾਰ ਹੈ ਤਾਏ

अति प्रेम भगत मन लीना नित बाजे।

ਇੱਕ ਡੋਹੇ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਠੰਡਾ ਹਉ ਕਦ ਪਾਈ ਗੁਣ ਤਸਾ ਜਿਨੀ ਮੰਦਾ

से अगे मन बिया नानक कह सुन बिना सुहागना मुँह दस दिखा।

खस्म न फिरे चित। डिठी हावट डोल हिक सुबाज ना कोए,

ਰਖਾਇਆ ਜੈਸੇ ਵਿਖੇ ਹੇਤ ਪਰ ਨਾਰੀ।

सो सबना का प्यारा और केती चक चक आवे जा।

0: ਆਸਾ
1: ਉਰ ਨਾ ਪੀਜੈ ਪਗ ਨਾ ਖਿਸੈ ਹਰ ਦਰ।